ਬਹੁ ਦਾ ਅਰਥ ਹੈ ਪਕੜਨਾ ਅਤੇ ਓਲਾ ਤੋਂ ਭਾਵ ਹੈ ਓਟ ਆਸਰਾ। ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ, ਇਹ ਮਨ ਪਿਆਰਿਆ ਤੂੰ ਹਰੀ ਦੇ ਨਾਮ ਦਾ ਓਲਾ ਲੈ ਆਸਰਾ ਲੈ ਤੇ ਫਿਰ ਕੀ ਹੋਵੇਗਾ, ਤੁਝੇ ਨਾ ਲਾਗੈ ਤਾਤਾ ਚੋਲਾ। ਜਦੋਂ ਤੂੰ ਵਾਹਿਗੁਰੂ ਦੇ ਨਾਮ ਦਾ ਓਲਾ ਆਸਰਾ ਲਵੇਂਗਾ, ਹਰੀ ਦੇ ਨਾਮ ਦੀ ਓਟ ਪਕੜੇਗਾ, ਫਿਰ ਇਹ ਸੰਸਾਰਕ ਤੱਤੇ ਝੋਲੇ ਕੀ ਤੇਰੇ ਤੇ ਜਮਾਂ ਦੇ ਤੱਤੇ ਝੋਲਿਆਂ ਦਾ ਵੀ ਅਸਰ ਪ੍ਰਭਾਵ ਨਹੀਂ ਪਵੇਗਾ।

ਇਹ ਪਵਿੱਤਰ ਸਲੋਕ ਬਾਬਾ ਫਰੀਦ ਜੀ ਦੇ ਉਚਾਰਨ ਕੀਤੇ ਹੋਏ ਨੇ। ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ ਆਪ ਨੜੇ ਗਰੀਬਾਨ ਮੇ ਸਿਰ ਨੀਵਾਂ ਕਰ ਦੇਖ। ਜੇ ਤੂੰ ਅਕਲ ਵਾਲਾ ਹੈ ਲੋਕਾਂ ਦੇ ਔਗਣ ਨਾ ਚਿਤਾਰਿਆ ਕਰ। ਆਪਾਂ ਦੁਨੀਆਂ ਵਿੱਚ ਤੱਕਿਆ ਹੈ ਕਈ ਵਾਰ ਜੀਵ ਦੂਸਰੇ ਦੀ ਨਿੰਦਿਆ ਕਰਕੇ ਆਪ ਚੰਗਾ ਬਣਦਾ ਹੈ। ਫਲਾਨੇ ਵਿੱਚ ਆ ਔਗਣ ਹੈ, ਉਹ ਆ ਮਾੜਾ ਕੰਮ ਕਰਦਾ ਹੈ, ਦੂਸਰੇ ਦੀ ਨਿੰਦਿਆ ਕਰਕੇ ਆਪ ਅਕਲ ਵਾਲਾ ਬਣਦਾ ਹੈ। ਫਰੀਦ ਜੀ ਕਹਿੰਦੇ ਨਹੀਂ ਬਈ ਤੂੰ ਅਕਲ ਵਾਲਾ ਨਹੀਂ, ਜੇ ਤੂੰ ਅਕਲ ਵਾਲਾ ਹੈ ਆਪ ਨੜੇ ਗਰੀਬਾਨ ਮੇ ਸਿਰ ਨੀਵਾਂ ਕਰ ਦੇ। ਆਪਣੇ ਗਰੀਬਾਨ ਵਿੱਚ ਝਾਤ ਮਾਰ, ਆਪਣੇ ਹਿਰਦੇ ਵਿੱਚ ਦੇਖ ਤੂੰ ਕਿੱਡਾ ਗੁਨਾਹਾਂ ਦਾ ਭਰਿਆ ਹੋਇਆ। ਜਦੋਂ ਤੂੰ ਆਪਣੇ ਗੁਨਾਹਾਂ ਵੱਲ ਝਾਤ ਮਾਰੇਗਾ ਫਿਰ ਲੋਕਾਂ ਦੀ ਨਿੰਦਿਆ ਨਹੀਂ ਕਰੇਗਾ। ਜਦੋਂ ਆਪਣੇ ਔਗਣਾਂ ਵੱਲ ਦੇਖੇਗਾ ਫਿਰ ਲੋਕਾਂ ਨੂੰ ਮਾੜਾ ਨਹੀਂ ਆਖੇਗਾ, ਸੱਚ ਹੀ ਤੂੰ ਅਕਲ ਵਾਲਾ ਬਣ ਜਾਵੇਗਾ। ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਕੋਈ ਤੇਰਾ ਬੁਰਾ ਕਰਦਾ ਹੈ ਕਿੰਨਾ ਵੀ ਮਾੜਾ ਬੋਲਦਾ ਹੈ ਤੂੰ ਉਸਦਾ ਭਲਾ ਕਰ, ਉਹ ਤੇਰਾ ਕਿੰਨਾ ਵੀ ਮਾੜਾ ਕਰ। ਪਰ ਇਸ ਜੀਵ ਨੇ ਆਖਿਆ ਫਰੀਦ ਜੀ ਮੈਂ ਤੇ ਬੁਰੇ ਦਾ ਭਲਾ ਕਰਾਂਗਾ ਤੇ ਮੇਰਾ ਕੀ ਫਾਇਦਾ ਹੋਵੇਗਾ। ਤੇ ਸਤਸੰਗਿਓ ਅਗਲੀ ਪੰਗਤੀ ਵਿੱਚ ਫਰੀਦ ਜੀ ਕਹਿੰਦੇ ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ। ਜਿਹੜੇ ਦੇਵ ਬੁਰਿਆਂ ਦਾ ਭਲਾ ਕਰਦੇ ਨੇ ਉਹਨਾਂ ਤੇ ਰੱਬ ਖੁਸ਼ ਹੋ ਜਾਂਦਾ ਹੈ, ਤੇ ਜਿਹਦੇ ਤੇ ਰੱਬ ਖੁਸ਼ ਹੋ ਜਾਵੇ ਤੇ ਸਾਰੀਆਂ ਖੁਸ਼ੀਆਂ ਉਹਦੇ

ਅਜਿਓ ਪੌੜੀਆਂ ਚੋਂ ਡਿੱਗੀ ਨਾ ਤੇ ਫਰੀਦ ਜੀ ਅੱਗੇ ਖਲੋਤੇ ਨੇ ਪਕੜ ਕੇ ਉਠਾ ਲਿਆ। ਕਿਉਂ ਬਈ ਇਹ ਕਿਉਂ ਤੈਨੂੰ ਮਾਰ ਰਹੀ, ਕਿਉਂ ਤੇਰੇ ਨਾਲ ਐਡਾ ਗੁੱਸਾ ਪਈ ਕਰਦੀ। ਹੰਝੂ ਭਰ ਕੇ ਆਖਣ ਲੱਗੀ, ਬਾਬਾ ਗਰੀਬਣੀ ਹਾਂ, ਇਹਦੀ ਨੌਕਰ ਹਾਂ, ਸਾਡੇ ਗਰੀਬਾਂ ਦੇ ਪੱਲੇ ਸਵਾਏ ਅਮੀਰਾਂ ਦੇ ਤੱਕੇ ਕੁਝ ਵੀ ਨਾ ਲਿਖਿਆ। ਹੰਝੂ ਭਰ ਲਏ। ਇੰਨੀ ਨੂੰ ਸੁੰਦਰੀ ਵੀ ਚਵਾਰੇ ਤੇ ਆ ਗਈ। ਫਰੀਦ ਜੀ ਇਹ ਮੇਰੀ ਨੁਕਰਾਣੀ ਹੈ, ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕਰਦੀ, ਕੋਈ ਵੀ ਕੰਮ ਖਿਆਲ ਨਹੀਂ ਨਾਲ ਨਹੀਂ ਕਰਦੀ। ਅੱਜ ਮੈਂ ਇਸ ਨੂੰ ਆਖਿਆ ਵੀ ਤੂੰ ਸੁਰਮਾ ਪੀ ਕੇ ਤਿਆਰ ਕਰ, ਭਾਵ ਕੱਜਲ ਪੀਟ ਕੇ ਤਿਆਰ ਕਰ, ਮੈਂ ਅੱਖਾਂ ਵਿੱਚ ਪਾਣਾ। ਜਦੋਂ ਮੈਂ ਕੱਜਲ ਅੱਖਾਂ ਵਿੱਚ ਪਾਇਆ ਤੇ ਮੇਰੀ ਅੱਖਾਂ ਦੇ ਵਿੱਚ ਰੜਕ ਪਈ ਹੈ, ਅਜੇ ਤੱਕ ਵੀ ਮੇਰੀ ਸੱਜੀ ਅੱਖ ਵਿੱਚ ਰੜਕ ਪੈ ਰਹੀ।

ਆ ਦੇਖ ਤੇਰੀ ਦੁਨੀਆ ਤੇ ਕਿੱਡਾ ਕਿੱਡਾ ਫਰਕ ਹੈ। ਇੱਕੋ ਜੇ ਸਾਰੇ ਇਨਸਾਨ, ਇੱਕੋ ਜੇ ਸਭ ਦੇ ਹੱਥ ਪੈਰ, ਤੇ ਕਿਸੇ ਨੂੰ ਤੂੰ ਨੌਕਰ ਤੇ ਕਿਸੇ ਨੂੰ ਮਾਲਕ ਬਣਾ ਦਿੱਤਾ। ਇੱਕ ਅਮੀਰ ਦੀ ਅੱਖ ਵਿੱਚ ਦਰਦ ਹੋਇਆ ਤੇ ਗਰੀਬ ਦਾ ਸਾਰਾ ਸਰੀਰ ਦਰਦਾਂ ਦੇ ਨਾਲ ਭਰ ਦਿੱਤਾ। ਮਨ ਬੈਰਾਗ ਵਿੱਚ ਭਰ ਆਇਆ। ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ। ਅੱਗੇ ਗਏ ਸੰਜਾ ਪਸਨ, ਝੋਟਾਂ ਖਾਸੀ ਕੌਣ। ਆ ਦੁਨੀਆ ਵਿੱਚ ਕੁਝ ਇਹੋ ਜਿਹੇ ਲੋਕ ਨੇ, ਅੱਜ ਖਾਧਾ ਹੈ ਤੇ ਕੱਲ ਦਾ ਕੋਈ ਵੀ ਫਿਕਰ ਨਹੀਂ, ਏਡੇ ਕੋਲ ਸੁੱਖ ਨੇ। ਤੇ ਕੁਝ ਇਹੋ ਜਿਹੇ ਵੀ ਹਨ, ਇੱਕ ਵਕਤ ਦਾ ਪ੍ਰਸ਼ਾਦਾ ਛਕਿਆ ਹੈ, ਦੂਜੇ ਦਾ ਫਿਕਰ ਲੱਗਾ ਰਹਿੰਦਾ ਹੈ। ਘਰ ਦੇ ਵਿੱਚ ਇੰਨਾ ਵੀ ਆਟਾ ਨਹੀਂ ਜਿੰਨਾ ਆਟੇ ਦੇ ਵਿੱਚ

ਇਕਨਾਂ ਦੇ ਕੋਲ ਬੇਸ਼ੁਮਾਰ ਸੁੱਖ ਨੇ, ਵੱਡੇ ਵੱਡੇ ਮਹਿਲ ਨੇ, ਘੁੰਮਣ ਵਾਸਤੇ ਵੱਡੀਆਂ ਵੱਡੀਆਂ ਗੱਡੀਆਂ ਨੇ। ਇਕਨਾਂ ਇਹੋ ਜਿਹੇ ਨੇ ਜਿਹੜੇ ਸੜਕਾਂ ਤੇ ਰਸਤਿਆਂ ਤੇ ਪੈ ਕੇ ਰਾਤ ਤੇ ਦਿਨ ਗੁਜ਼ਾਰਦੇ।

ਸਗਾਹੀ ਲੱਗਾਗਾ ਕਿਹਨੂੰ ਧੱਕੇ ਪੈਂਦੇ। ਮਨ ਵਿੱਚ ਬੈਰਾਗ ਭਰ ਆਇਆ, ਕਿਉਂ ਗਰੀਬ ਤੇ ਅਮੀਰ ਵਿੱਚ ਏਡਾ ਫਰਕ ਪਾ ਦਿੱਤਾ। ਬੈਰਾਗ ਭਰੇ ਮਨ ਦੇ ਨਾਲ ਤੁਰ ਗਏ। ਆ ਕੁਝ ਸਮਾਂ ਬੀਤਿਆ, ਫਰੀਦ ਜੀ ਫਿਰ ਇਸ ਰਸਤੇ ਲੰਘ ਰਹੇ। ਜਦੋਂ ਆਏ ਨਾ ਇੱਥੇ ਤੇ ਕਿਸੇ ਕੋਲੋਂ ਪੁੱਛ ਕੀਤੀ, ਕਿਉਂ ਬਈ ਉਹ ਸਾਹਮਣੇ ਚਵਾਰੇ ਤੇ ਸੁੰਦਰੀ ਰਹਿੰਦੀ ਸੀ। ਫਰੀਦ ਜੀ ਪੁੱਛ ਰਹੇ, ਆ ਜਿਹੜੇ ਮਹਾਂਪੁਰਸ਼ ਆਉਂਦੇ ਨੇ ਨਾ, ਕਿਸੇ ਨਾਲ ਵਿਰੋਧ ਨਹੀਂ, ਸਭ ਦਾ ਭਲਾ ਕਰਦੇ। ਆਖਣ ਲੱਗੇ ਫਰੀਦ ਜੀ, ਤੁਹਾਨੂੰ ਨਹੀਂ ਪਤਾ ਕਿੰਨੇ ਦਿਨ ਹੋ ਗਏ ਨੇ ਉਹ ਸੁੰਦਰੀ ਤੇ ਗੁਜ਼ਰ ਗਈ ਹੈ। ਉਹ ਸਾਹਮਣੇ ਉਸਦੀ ਕਬਰ ਵੀ ਬਣੀ ਹੋਈ ਹੈ। ਕਿੰਨੇ ਦਿਨ ਹੋ ਗਏ ਨੇ ਗੁਜ਼ਰ ਗਈ ਹੈ ਤੇ ਬਾਬਾ ਫਰੀਦ ਜੀ ਇਸ ਕਬਰ ਵੱਲ ਨੂੰ ਗਏ ਨੇ। ਤੇ ਸਤਸੰਗਿਓ, ਕੀ ਇਤਿਹਾਸ ਵਿੱਚ ਫਰੀਦ ਦੇ ਲਿਖਿਆ ਹੈ, ਜਦੋਂ ਇਸ ਕਬਰ ਦੇ ਕੋਲ ਗਏ ਤੇ ਕੀ ਤੱਕ ਰਹੇ ਨੇ, ਕੁੱਤਿਆਂ ਨੇ ਸੁੰਦਰੀ ਦੀ ਕਬਰ ਪੁੱਟੀ ਹੋਈ ਹੈ।

ਜਿਹੜੀਆਂ ਕਜਲੇ ਦੀ ਰੜਕ ਵੀ ਨਹੀਂ ਸਹਾਰਦੀਆਂ ਸਨ, ਪੰਖੀਆਂ ਨੇ ਇਹਨਾਂ ਦੇ ਵਿੱਚ ਬਿਠਾ ਕੀਤੀਆਂ ਹੋਈਆਂ। ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦੀਆਂ ਸੇ ਪੰਖੀ ਸੋਹਣ ਬੇਠ। ਕਿੱਡਾ ਮਾਣ ਕਰਦੀ ਸੀ, ਕਿੱਡਾ ਹੰਕਾਰ ਕਰਦੀ ਸੀ, ਸੁਰਮੇ ਦੀ ਰੜਕ ਵੀ ਨਹੀਂ ਸਹਾਰਦੀ ਸੀ। ਅੱਜ ਕਿਹੋ ਜਿਹਾ ਹਾਲ, ਸਰੀਰ ਇਸਦਾ ਕੁੱਤੇ ਖਿੱਚੀ ਫਿਰਦੇ ਨੇ ਤੇ ਅੱਖਾਂ ਬਿੱਠਾਂ ਦੇ ਨਾਲ ਭਰੀਆਂ ਪਈਆਂ। ਇਸ ਲਈ ਬਾਬਾ ਫਰੀਦ ਜੀ ਵਾਰ ਵਾਰ ਆਖ ਰਹੇ ਨੇ, ਜੇ ਤੂੰ ਅਕਲ ਵਾਲਾ ਹੈ ਚੰਗੇ ਲੇਖ ਲਿਖਾ, ਚੰਗੇ ਕਰਮ ਕਰਿਆ ਕਰ, ਸਭ ਦਾ ਭਲਾ ਕਰਿਆ ਕਰ, ਸਭ ਦੇ ਨਾਲ ਮਿੱਠਾ ਬੋਲਿਆ ਕਰ, ਲੋਕਾਂ ਦੇ ਔਗੁਣ ਨਾ ਚਿਤਾਰਿਆ ਕਰ, ਆਪਣੇ ਗੁਨਾਹਾਂ ਵੱਲ ਦੇਖਿਆ ਕਰ। ਫਲਾਨਾ ਬੜਾ ਮਾੜਾ ਹੈ, ਉਹ ਤੇ ਆਹ ਕੰਮ ਕਰਦਾ ਹੈ। ਓਏ ਭਲਿਆ, ਲੋਕਾਂ ਦੇ ਔਗੁਣ ਗਿਣੀ ਜਾਵੇਂਗਾ ਤੇ ਤੇਰੇ ਕੋਲ ਔਗੁਣ ਵੱਧ ਜਾਣਗੇ, ਔਗੁਣਾਂ ਦਾ ਭਾਰ ਚੁੱਕ ਲਵੇਂਗਾ।

पूरन मध पूरन अंत पूरन

ਜਨ ਨਾਨਕ ਭਗਤ

ਜਦੋਂ ਸਿੱਖ ਸੋਚਣ ਲੱਗ ਪੈਂਦਾ ਮੈਂ ਹੁਣ ਬਚਣਾ ਹੈ, ਤੇ ਗੁਰੂ ਦੇ ਸਿੱਖੀ ਨੂੰ ਤਲਾਂਜਲੀ ਦੇਣੀ ਸ਼ੁਰੂ ਕਰ ਦਿੰਦੇ, ਗੁਰੂ ਨੂੰ ਪਿੱਠ ਦੇਣੀ ਸ਼ੁਰੂ ਕਰ ਦਿੰਦੇ। ਤੇ ਮੈਂ ਕਿਹਾ ਵੇਖੀ ਕਿਧਰੇ ਬਚਦਾ ਬਚਦਾ ਨਾ ਮਰ ਜਾਏ, ਗੁਰੂ ਕਲਗੀਧਰ ਦੇ ਸਨਮੁਖ ਰਵੀ, ਗੁਰੂ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਣਾ। ਭਾਈ ਗੁਰਦਾਸ ਸਿੰਘ ਜੀ ਕਹਿੰਦੇ

0: ਚਿਕਣ ਬੜਾ ਸੀ, ਸਨਾਟੇ ਦਾ ਮੀਂਹ ਵੀ ਸੀ ਭਿੱਜ
1: ਗਏ।
0: ਹੁਣ ਅੱਗ ਕੋਈ ਨੀ, ਡੱਬੀ ਕੋਈ ਨੀ, ਲੱਕੜਾ ਕਿਹਦੇ ਨਾਲ ਕਰੇ, ਪਾਣੀ ਕਿਸ ਤਰ੍ਹਾਂ ਹੋਏ? ਇਹ ਬਾਬਿਆਂ ਦੇ ਆਪਣੇ ਮੁਖਾਰ ਪਿੰਡ ਦੀ ਸਾਖੀ ਹੈ। ਬਾਬਾ ਆਨੰਦ ਸਿੰਘ ਮਹਾਰਾਜ, ਬਾਬੇ ਕਹਿਣ ਲੱਗੇ, ਜਪਣਾ ਨਾਮ ਹੈ, ਟਾਈਮ ਇੰਨਾ ਹੈ ਨੀ, ਜ਼ਿੰਦਗੀ ਛੋਟੀ ਹੈ, ਸਾਡੀ ਅਕਲਾਂ ਮੋਟੀਆਂ ਨੇ, ਜਪਾਂਗੇ ਕਿਸ ਤਰ੍ਹਾਂ? ਬਾਬੇ ਕਹਿਣ ਲੱਗੇ, ਇੰਜ ਕਰਨੇ ਆ, ਐਵੇਂ ਅੱਧੀ ਕੁ ਦਿਹਾੜੀ ਕਰਨੀ ਆ। ਬਾਬਾ ਜੀ, ਭਾਈ ਲਾਲੋ ਦੇ ਘਰ ਦੇ ਜਨਮ ਦਿਨ ਹੋਣਾ ਇਸ ਘਰਾਣੇ ਵਿੱਚੋਂ, ਧੰਨ ਭਾਈ ਲਾਲੋ ਜਿਹਦੇ ਘਰ ਗੁਰੂ ਨਾਨਕ ਸਾਹਿਬ ਪੰਜੀ ਦਿਨ ਰਹੇ ਜਦੋਂ ਪਹਿਲੀ ਉਦਾਸੀ ਤੁਰੇ। ਮਰਦਾਨੇ ਨੇ ਕਿਹਾ, ਕਿੱਧਰ ਜਾਣਾ? ਕਹਿਣ ਲੱਗੇ, ਤੁਰਿਆ ਚੱਲ। ਗਰੀਬ ਨਵਾਜ ਇੰਨੀਆਂ ਟਾਰੀਆਂ, ਕਹਿੰਦੀ ਪਿੱਠ ਕਰ ਇਹਨਾਂ ਵੱਲ, ਸਾਨੂੰ ਜਿਹਦੀ ਤਲਾਸ਼ ਹੈ, ਜਦੋਂ ਮੰਜ਼ਲ ਆ ਗਈ ਪਤਾ ਲੱਗ ਜਾਏਗਾ। ਗਰੀਬ ਨਵਾਜ, ਕਿੱਧਰ ਤੁਰੇ ਜਾਂਦੇ ਹੋ? ਤੇ ਹਨੇਰਾ ਪੈ ਗਿਆ। ਮਰਦਾਨਿਆਂ, ਐਸੇ ਰੱਬ ਦੇ ਪਿਆਰੇ ਕੋਲ ਜਾ ਰਹੇ ਹਾਂ, ਉਹਦਾ ਤੇ ਮੇਰਾ ਸਰਬੰਧ ਹੈ। ਹਨ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਤੁਰੇ, ਅੱਜ ਫਰੀਦ ਸਾਹਿਬ ਘਰੋਂ ਚੱਲੇ, ਅੱਗ ਨਹੀਂ ਮਿਲ ਰਹੀ। ਦੂਰੋਂ ਇੱਕ ਦੇਖਿਆ, ਮਕਾਨ ਵਿੱਚ ਲੋਹ ਹੈ,
2: ਵਾਹਿਗੁਰੂ
0: ਰੇਤਲੇ ਟਿੱਬੇ ਸੀ ਅਜਮੇਰ ਸ਼ਰੀਫ ਵੱਲ, ਇੱਕ ਬਹੁਤ ਵੱਡੀ ਅਟਾਰੀ ਤੇ ਵਿੱਚ ਜਗ ਰਹੀ ਸੀ ਲੰਬ। ਫਰੀਦ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ, ਗ੍ਰਿਸਤੀਓ ਭਰਿਓ ਲੋਕੋ, ਉਹ ਕੰਜਰੀ ਦਾ ਘਰ ਸੀ, ਬੇਸਵਾ ਦਾ। ਬੇਸਵਾ ਕਹਿਣ ਲੱਗੀ, ਫਰੀਦ ਸਾਹਿਬ ਇਹ ਤੇ ਬੜੀ ਵੱਡੀ ਹਸਤੀ ਹੈ, ਪਹੁੰਚਣ ਵਾਲੀ, ਔਰ ਪਹੁੰਚ ਚੁੱਕੇ ਨੇ। ਉਹ ਵੀ ਉਸੇ ਪੀਰ ਨੂੰ ਜਾ ਕੇ ਜਪਦੀ ਸੀ ਮੁਦਰੇ ਤੋਂ ਬਾਅਦ। ਦਰਵਾਜ਼ਾ ਖੋਲ, ਤੁਸੀਂ ਕੌਣ? ਮੈਂ ਫਰੀਦ ਹਾਂ। ਕਿਸ ਤਰ੍ਹਾਂ ਆਏ ਹੋ? ਇਹ ਕੰਜਰੀ ਦਾ ਦੁਆਰਾ ਹੈ, ਬੇਸਵਾ। ਕਹਿਣ ਲੱਗੀ, ਮੈਂ ਅੱਗ ਲੈਣਾ ਹੈ। ਅੱਗ ਦੇ ਸਕਨੀ? ਕਹਿਣ ਲੱਗੀ, ਭਲਾ ਵੇਖਾਂ ਫਰੀਦ ਪੱਕਾ ਵੀ ਹੋਇਆ ਕਿ ਨਹੀਂ। ਕਹਿੰਦੀ, ਅੱਗ ਤੇ ਦੇ ਦਾਂਗੀ, ਪਰ ਇਸ ਦੀ ਕੀਮਤ ਦੇਣੀ ਪਏਗੀ। ਫਰੀਦ ਕਹਿੰਦਾ, ਜੋ ਮਰਜ਼ੀ ਲੈ ਲਾ, ਮੇਰੀ ਜਿੰਦ ਵੀ ਹਾਜ਼ਰ ਹੈ, ਅੱਗ ਦੇ ਦੇ। ਕਹਿੰਦੇ, ਅੱਖ ਦਾ ਡੇਲਾ ਇੱਕ ਦੇ ਦੇ। ਲਿਆ ਫਿਰ ਕੋਈ ਚੀਜ਼, ਉਹਨੇ ਕਰ ਦਿੱਤੀ। ਫਰੀਦ ਨੇ ਅੱਖ ਦਾ ਡੇਲਾ ਕੱਢ ਕੇ ਤਲੀ ਤੇ ਰੱਖ ਦਿੱਤਾ, ਉੱਤੇ ਪੱਟੀ ਬੰਨ ਲਈ। ਕੰਜਰੀ ਕਹਿਣ ਲੱਗੀ, ਯਾ ਅੱਲਾ, ਤੇਰੇ ਜਪਣ ਵਾਲੇ ਕਮਾਲ, ਮੁਰਸ਼ਦ ਵਾਲੇ ਨੇ। ਉਹਨੇ ਡੱਬੀ ਦਿੱਤੀ, ਆਣ ਕੇ ਲੱਕੜਾਂ ਬਾਲੀਆਂ ਤੇ ਮੁਰਸ਼ਦ ਨੂੰ ਇਸ਼ਨਾਨ ਕਰਾਇਆ। ਮੁਰਸ਼ਦ ਹੋਏ ਖੁਸ਼। ਫਿਰ ਗੁਰੂ ਸਿੱਖ ਦੇ ਉੱਤੇ ਖੁਸ਼ ਹੋ ਜਾਏ ਤੇ ਕੋਈ ਫਿਰ ਚੀਜ਼ ਰੱਖਦਾ ਗੁਰੂ ਕੋਲ? ਸੱਤੀ ਪ੍ਰਕਾਰ ਦਾ ਕੀ, ਬਲਕਿ ਰਿੱਧੀਆਂ ਸਿੱਧੀਆਂ ਦੇ ਦਿੰਦਾ। ਲੈ ਸਾਮ ਭਾਈ, ਜਾਂ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਜ ਜਦੋਂ ਇੰਨੀ ਕਿਰਪਾ ਹੋਈ, ਬੜੇ ਪਿਆਰ ਨਾਲ ਮੁਰਸ਼ਿਦ ਨੂੰ ਕਿਹਾ, ਮਹਾਰਾਜ ਸੇਵਾ। ਕਹਿਣ ਲੱਗੇ, ਫਰੀਦ, ਤੇਰੀ ਸੇਵਾ ਪੂਰੀ ਹੋਈ ਹੈ। ਅੱਜ ਕਿਸ ਤਰ੍ਹਾਂ ਪਾਣੀ ਗਰਮ ਕੀਤਾ ਜੀ, ਆਪ ਜਾਣੀ ਜਾਣ, ਅੱਖ ਤੇ ਪੱਟੀ ਕਿਉਂ ਬੰਨੀ ਹੋ? ਤੇ ਫਰੀਦ ਕਹਿਣ ਲੱਗਾ, ਆ ਗਈ ਹੈ, ਇਸ ਕਰਕੇ ਪੱਟੀ ਬੰਨੀ ਆ, ਆ ਗਈ ਹੈ ਅੱਖ। ਕਹਿੰਦੀ, ਜਿਹਦੇ ਜੀ ਚੀਜ਼ ਚਲੇ ਜੇ ਤੇ ਵਾਪਸ ਆ ਜਾਏ, ਉਹਨੂੰ ਪੱਟੀ ਬੰਨਣ ਦੀ ਕੀ ਲੋੜ? ਪੱਟੀ ਖੋਲ। ਜਦੋਂ ਖੋਲੀ ਤੇ ਅੱਖ ਨਾ ਵਰਨਾ, ਚਰਨ ਫੜ ਲੈ, ਫੜ ਲੈ ਚਰਨ। ਬਾਬਾ ਆਨੰਦ ਸਿੰਘ ਮਹਾਰਾਜ, ਮੈਂ ਇੱਕੋ ਬਚਨ ਹੁਣ ਕਰਨਾ, ਬਾਬੇ ਦਿਹਾੜੀ ਕਰਨੀ ਹੈ, ਪਰ ਕਿਸ ਤਰ੍ਹਾਂ? ਬਾਬਾ ਜੀ ਗਏ ਦਿਹਾੜੀ ਕਰਨ ਤੇ ਕੁਝ ਲੇਟ ਪਹੁੰਚੇ, ਲੇਟ ਪਹੁੰਚੇ, ਪਰ ਉਹਨਾਂ ਵਕਤ ਜ਼ਿਆਦਾ ਲਾਇਆ। ਬਾਬੇ ਕਹਿਣ ਲੱਗੇ, ਮਨੁੱਖਾ ਜਨਮ ਹੈ, ਇੰਜ ਤੇ ਇੰਜ ਹੀ ਚੱਲੇ, ਤੂੰ ਪੇਟ ਬਦਲੇ ਤੇ ਦਿਹਾੜੀ ਬਹੁਤ ਹੈ, ਤੇ ਵਕਤ ਮਿਲਿਆ ਕੋਈ ਨੀ, ਮਾਲਕ ਦੀ ਡਿਊਟੀ ਵੀ ਪੂਰੀ ਦੇਣੀ ਹੈ, ਜਿੰਨਾ ਚਿਰ ਪੂਰੀ ਕਿਰਤ ਨਾ ਕਰਾਂਗੇ ਇਹਨੇ ਪੈਸੇ ਨਹੀਂ ਦੇਣੇ। ਬਾਬੇ ਕਹਿਣ ਲੱਗੇ, ਅੱਜ ਤੋਂ ਰੋਟੀ ਖਾਣੀ ਨੀ, ਮੰਗ ਕੇ ਖਾ ਲਿਆ ਕਰਾਂਗੇ, ਗ੍ਰਿਸਤੀ ਥੋੜੇ ਨੇ। ਬਾਬਾ ਆਨੰਦ ਸਿੰਘ ਜੀ ਜਦੋਂ ਤੁਰੇ, ਅੰਮ੍ਰਿਤ ਵੇਲੇ ਇੱਕ ਜ਼ਿਮੀਂਦਾਰ ਦਾ ਘਰ ਸੀ, ਦਰਵਾਜ਼ਾ ਖੜਕਾਇਆ, ਜ਼ਿਮੀਂਦਾਰ ਦੇ ਘਰੋਂ ਛਾਹ ਵੇਲਾ ਆਪਣੇ ਮਾਲਕ ਨੂੰ ਖਵਾ ਰਹੀ ਸੀ ਤੇ ਹਲੀ ਤੋਰਨਾ ਸੀ। ਦਰਵਾਜ਼ਾ ਖੜਕਾਇਆ, ਭਾਈ ਇੱਕ ਪ੍ਰਸ਼ਾਦਾ ਦਿਓ। ਐਸੇ ਮਹਾਂਪੁਰਖ ਮੰਗਣ ਦੀ ਵੀ ਜਾਂਚ ਨਹੀਂ ਸੀ, ਪ੍ਰਸ਼ਾਦਾ ਦਿਓ। ਉਹ ਗ੍ਰਸਥਨ ਕਹਿਣ ਲੱਗੀ, ਇਹ ਕੋਈ ਮੰਗਣ ਦਾ ਤਰੀਕਾ ਮੰਗਤੇ ਦਾ? ਪ੍ਰਸ਼ਾਦਾ ਦਿਓ, ਨਾ ਕੋਈ ਗੱਲ ਨਾ ਕੋਈ ਬਾਤ। ਦਰਵਾਜ਼ਾ ਖੋਲਿਆ ਤੇ ਕਹਿਣ ਲੱਗੇ, ਪ੍ਰਸ਼ਾਦਾ ਤੇਰੇ ਵਾਸਤੇ, ਜਿਹਨੇ ਜਾ ਕੇ ਦੋ ਵਿਘੇ ਪੈਲੀ ਵਾਹੁਣੀ ਆ ਉਹਨੂੰ ਖਵਾਵਾਂ ਪਹਿਲਾਂ ਕਿ ਤੈਨੂੰ ਹੱਠੇ ਕੱਟੇ ਨੂੰ? ਜਵਾਨ ਹੈਗਾ, ਆਪ ਕਿਰਤ ਕਰ ਜਾ ਕੇ। ਬਾਬਾ ਜੀ ਕਹਿਣ ਲੱਗੇ, ਲਾਨ ਤੋਂ ਮਨਾ ਤੈਨੂੰ। ਸਵੇਰੇ ਸਵੇਰੇ ਗ੍ਰਿਸ਼ਤੀਆਂ ਦੇ ਬਚਨ ਸੁਣੇ ਨੀ, ਇੱਕ ਪ੍ਰਸ਼ਾਦੇ ਬਦਲੇ। ਕਹਿਣ ਲੱਗੇ, ਖਾਣਾ ਹੀ ਨੀ ਅੱਜ ਤੋਂ, ਜੇ ਆਪ ਨਿਰੰਕਾਰ ਖਵਾਏਗਾ ਤੇ ਖਾਣਾ ਨੀ ਕਹਿੰਦੇ। ਬਾਬਾ ਆਨੰਦ ਸਿੰਘ ਜੀ ਤੁਰ ਪਏ ਤੇ ਜਿਮੀਦਾਰ ਕਹਿਣ ਲੱਗਾ, ਭਾਗਾ ਵਾਲੀਏ, ਮੰਗਣ ਗਿਆ ਸੋ ਮਰ ਗਿਆ, ਮੰਗਲ ਮੂਲ ਨਾ ਜਾ। ਤੇਰੇ ਦਰਬਾਰੇ ਤੇ ਆਇਆ ਸੀ ਕੀ ਇੱਕ ਫਕੀਰ ਨੂੰ ਪ੍ਰਸ਼ਾਦਾ ਦੇ ਦਿੰਦੀ, ਜਾ ਨੱਸ ਕੇ ਜਾ। ਉਹ ਜੱਟੀ ਜੋ ਨੱਸੀ ਤੇ ਕਹਿਣ ਲੱਗੀ, ਫਿਰ ਖਲੋ ਵੀ ਜਾ, ਲੀਲਾ ਪ੍ਰਸ਼ਾਦਾ। ਬਾਬੇ ਆਨੰਦ ਸਿੰਘ ਜੀ ਕਹਿਣ ਲੱਗੇ, ਹਾਲੀ ਮੈਂ ਮਰਿਆ ਨੀ, ਜੀਵਨਾ, ਮੈਨੂੰ ਪ੍ਰਸ਼ਾਦੇ ਦੀ ਨੀ ਲੋੜ। ਬਾਬਾ ਜੀ ਫਿਰ ਕਹਿਣ ਲੱਗੇ, ਇਸ ਗੱਲ ਨੂੰ ਇਹੋ ਹੀ ਹੈ, ਕਿੱਥੇ ਚੁੱਪ ਕਰਕੇ ਬਹਿ ਜਾ। ਬਾਬਾ ਜੀ ਇੱਕ ਕਮਰੇ ਚ ਨਾਮ ਜਪਣਾ ਸ਼ੁਰੂ ਕੀਤਾ ਤੇ ਆਰਾਮ ਹੋਇਆ। ਨੰਦ ਸਿਆ ਰੋਟੀ ਖਾਧੀ, ਬਾਬੇ ਅੱਗੋਂ ਹਨੇਰੇ ਚੋਂ ਕਹਿਣ ਲੱਗੇ, ਕਿਰਤ ਮੈਂ ਕਰਨੀ ਨੀ, ਮੰਗਣਾ ਮੈਂ ਨੀ, ਰੋਟੀ ਕੌਣ ਮੈਨੂੰ ਖਵਾਏ? ਅੱਗੋਂ ਆਵਾਜ਼ ਆਈ, ਅੱਜ ਤੋਂ ਰੋਟੀ ਤੇਰੀ 5 ਮਿੰਟ ਪਹਿਲਾਂ ਆ ਜਾ ਕਰੇਗੀ ਇੱਥੇ, ਤੂੰ ਜਪੀ ਚਾਹ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਰੋਟੀ ਪਹੁੰਚਾਈ, ਰੋਟੀ ਖਾਧੀ। ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਕੀ ਅਜੇ ਪਿੰਡ ਵਿੱਚ ਰੋਟੀ ਖਵਾਤੀ, ਸਵਾਦ ਤੇ ਤਾਜ਼ਾ, ਕਿਸੇ ਜੰਗਲ ਵਿੱਚ ਰੋਟੀ ਭੇਜੇ? ਭਗਤ ਫਿਰ ਰੱਬ ਦੀ ਵੀ ਪ੍ਰੀਖਿਆ ਲੈਣੀ ਸ਼ੁਰੂ ਕਰਦੇ ਨੇ। ਫਿਰ ਇਹ ਮਿੰਟ ਕੁਮਰੀ ਕਾਲਾ ਮੰਡੀ, ਬਾਬਾ ਆਨੰਦ ਸਿੰਘ ਜੀ ਉਹ ਗੁਫਾ ਦੇ ਮੈਂ ਦਰਸ਼ਨ ਕੀਤੇ ਨੇ। ਬਾਬਾ ਜੀ 26 ਸਾਲ ਉੱਥੇ ਨਾਮ ਜਪਿਆ, ਜਿਦਣ ਪਹਿਲੇ ਦਿਨ ਪਹੁੰਚੇ ਤੇ ਗੁਫਾ ਦੇ ਵਿੱਚ ਜਾਣ ਲੱਗੇ ਤੇ ਰੋਟੀ ਤੇ ਪਹੁੰਚਾਉਣੀ ਸੀ ਨਾ, ਚੁੱਕੇ ਇਕਰਾਰ ਕੀਤਾ ਸੀ 5 ਮਿੰਟ ਪਹਿਲਾਂ ਪਹੁੰਚਾਇਆ ਕਰੋ। ਅਖਾੜਾ ਮੰਡੀ ਦੇ, ਇਹ ਬਹੁਤ ਵੱਡੀ ਕਣਕ ਦੀ ਮੰਡੀ ਸੀ, 5-10 ਹਾਲੀ, ਜਿਮੀਦਾਰ ਗੱਡਾਂ ਦੇ ਉੱਤੇ ਗੱਡ ਉੱਥੇ ਖਲਾਰ ਦਿੱਤੀਆਂ ਤੇ ਰੋਟੀ ਪਰੋਸ ਕੇ ਬਾਬਾ ਆਨੰਦ ਸਿੰਘ ਹੋਰਾਂ ਦੇ ਵਾਸਤੇ ਜੰਗਲ ਚ ਆਈ। ਲੈ ਲਾਂਸਿਆ ਰੋਟੀ ਖਾ। ਬਾਬਾ ਜੀ ਕਹਿਣ ਲੱਗੇ, ਇੱਥੇ ਰੋਟੀ? ਕਹਿਣ ਲੱਗੇ, ਅਸੀਂ ਤੇ ਕਣਕ ਦੇਣ ਆਏ ਸੀ, ਅਸੀਂ ਕਹਿ ਕੋਈ ਵਿਅੰਗਮ ਹੈ, ਇਹਨੂੰ ਵੀ ਰੋਟੀ ਖਵਾ ਦੀ। ਬਾਬਿਆਂ ਫਿਰ ਮਨ ਦੀ ਅੱਖਾਂ ਨਾਲ ਦਰਸ਼ਨ ਕੀਤੇ ਤੇ ਉਹ ਗੁਰੂ ਨਾਨਕ ਸੀ ਆ। ਬਾਬਾ ਨੇ ਫਿਰ ਫੜ ਲਿਆ, ਫਿਰ ਉਸ ਤੋਂ ਬਾਅਦ ਫਿਰ ਬਾਬਾ ਆਨੰਦ ਸਿੰਘ ਜੀ ਜਾ ਕੇ ਕੀਨ ਪੂਰਾ ਬੈਠਾ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: Bye.

ਗੁਰਮੁਖ ਪਰ ਉਪਕਾਰੀ ਵਿਰਲਾ ਆਇਆ। ਗੁਰਮੁਖ ਪਰ ਉਪਕਾਰੀ ਵਿਰਲਾ ਆਇਆ। ਪਿਤਰ ਬਾਣੀ ਦੇ ਅੰਮ੍ਰਿਤ ਬਚਨ ਹੈਨ ਵਿਰਲੇ ਨਾਹੀਂ ਘਣੇ ਫੈਲ ਫਕਰ ਸੰਸਾਰ। ਦੇਖਣਾ ਜਨਮ ਲੈ ਕਰ ਮਰ ਜਾਣਾ ਹੀ ਜੀਵਨ ਨਹੀਂ ਹੁੰਦਾ। ਜਨਮ ਲੈ ਕਰ ਜੀਵਨ ਮੇ ਕੁਝ ਕਰ ਦਿਖਾਨਾ ਜੀਵਨ ਹੁੰਦਾ ਹੈ। ਸੋਇਨਾ ਲੋਇਸ਼ੇ ਕੰਮ ਹੁੰਦਾ ਹੈ, ਲੇਕਿਨ ਲੋਇਸ਼ੇ ਸੋਇਨੇ ਕੀ ਕੀਮਤ ਬਹੁਤ ਹੀ ਜ਼ਿਆਦਾ ਹੁੰਦੀ ਹੈ। ਜੇ ਅਸੂਲ ਰਾਹ ਹੈ, ਜੋ ਕੁਆਲਿਟੀ ਹੈ ਉਸਕੇ ਪੀਛੇ ਕੁਆਂਟਿਟੀ ਜਾਤੀ ਹੈ। ਗੁਰਮੁਖ ਕਾ ਜੀਵਨ ਬਹੁਮੂਲੇ ਹੈ। 84 ਲੱਖ ਜੋਨੀ ਮੇ ਜੇ ਅਗਰ ਮਨੁਸ਼ ਕਾ ਜਾਮਾ ਸਰਵ ਉੱਤਮ ਹੈ ਔਰ ਮਨੁਸ਼ ਕੇ ਜਾਮੇ ਸੇ ਬਹੁਮੂਲੇ ਜੀਵਨ ਗੁਰਮੁਖ ਕਾ ਹੈ। ਔਰ ਏਕ ਸ਼ਬਦ ਔਰ ਜੋ ਆਜ ਕੇ ਪਵਿੱਤਰ ਸ਼ਬਦ ਮੇ ਭਾਈ ਗੁਰਦਾਸ ਜੀ ਨੇ ਹਮਕੋ ਸੁਣਾਇਆ, ਪਰ ਉਪਕਾਰੀ। ਏਕ ਸ਼ਬਦ ਕੋ ਉਪਕਾਰ ਬੋਲਤੇ ਹੈਂ ਔਰ ਏਕ ਸ਼ਬਦ ਕੋ ਪਰਉਪਕਾਰ ਬੋਲਤੇ ਹੈਂ। ਉਪਕਾਰ ਕਾ ਭਾਵ ਹੈ ਭਲਾਈ, ਪਰਉਪਕਾਰ ਕਾ ਭਾਵ ਹੈ ਦੂਸਰੋਂ ਕੀ ਭਲਾਈ। ਦੇਖਣੇ ਵਾਲੀ ਬਾਤ ਤੋਂ ਇਹ ਵੀ ਹੈ, ਦੂਸਰੋਂ ਕੀ ਭਲਾਈ ਵੋ ਕਰ ਸਕਤਾ ਹੈ ਜੋ ਆਪਣੇ ਲਈ ਵੀ ਕੁਛ ਸੋਚਦਾ ਹੈ। ਜੋ ਆਪਣੀ ਭਲਾਈ ਆਪ ਨਹੀਂ ਕਰ ਸਕਦਾ ਉਹ ਦੂਸਰੋਂ ਕੇ ਲਈ ਵੀ ਕਿਆ ਕਰੇਗਾ। ਆਪਣੀ ਭਲਾਈ ਪਿਤਰ ਬਾਣੀ ਕੇ ਅੰਮ੍ਰਿਤ ਬਚਨ ਹੈ, ਵੋ ਨਹੀਂ ਹੋਤੀ ਕਿ ਹਮ ਆਪਣੇ ਆਪ ਕੋ ਪਲਾ ਪਲਾ ਕਹਾਏ, ਲੇਕਿਨ ਸਾਹਿਬ ਬੋਲਤੇ ਹੈ ਹਮਨੇ ਪਲਾ ਬਨਨਾ ਹੈ, ਪਲਾ ਪਲਾ ਕਹਾਨਾ ਨਹੀਂ। ਜੋ ਜੀਵਨ ਮੇਂ ਆਪਣੇ ਆਪ ਕੋ ਅੱਛਾ ਕਹਿਲਾਤੇ ਹੈ ਲੇਕਿਨ ਅੱਛਾ ਬਨਤੇ ਨਹੀਂ, ਜੋ ਆਪਣੇ ਆਪ ਕੋ ਭਲਾ ਕਹਿਲਾਤੇ ਹੈ ਭਲਾ ਬਨਤੇ ਨਹੀਂ। ਸਾਹਿਬ ਕਹਿਤੇ ਹੈ ਉਨਕੇ ਨਜ਼ਦੀਕ ਭਲਾਈ ਆ ਨਹੀਂ ਸਕਤੀ, ਅਛਿਆਈ ਆ ਨਹੀਂ ਸਕਤੀ। ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਹਮਨੇ ਅੱਛਾ ਬਨਣਾ ਹੈ ਕਹਾਨਾ ਨਹੀਂ। ਦੇਖਣਾ ਭਲਾ ਬਨੋ ਲੇਕਿਨ ਆਪਣੇ ਆਪ ਕੋ ਭਲਾ ਕਹਾਤੇ ਨਾ ਰਹੋ।
परोपकारी दूसरों के लिए जीते हैं, दूसरों को जीवन दान देते हैं, दूसरों को जीवन दान देते हुए जो परमात्मा से विछड़े हुए हैं उनको हरि की पंक्ति में लगाकर उनका मिलाप करवाते हैं। धर्मी का जीवन ऐसा है जैसे भाई गुरदास जी ने एक और पितर शब्द में कहा, आप सहंदे दुख जग वरसाया। मैंने एक बात सुनी थी, स्कूल के विद्यार्थी अपने उस्ताद को बोले, हमें ये बताओ कि हमें अपने आप को धर्मी कहलाना है कि नहीं। उस्ताद ने बोला, सिर्फ अपने आप को धर्मी कहला कर क्या करोगे? देखना, इस बात का जवाब जो है मैं आपको अभ्यास के रूप में दूंगा, प्रैक्टिकल के रूप में दूंगा। हो सकता है जे अगर मैंने बिना अभ्यास के आपको उत्तर दिया शायद आप ना समझ सकें। उन छात्राओं को जब स्कूल में छुट्टी दे दी गई वो अपने अपने घर जाने लगे। रास्ते में क्या देखा? जिस रास्ते से गुजरना था उस रास्ते में कंडे बिछे हुए थे, कांटे थे, रास्ता ठीक नहीं था।

ਥੋੜਾ ਜਿਹਾ ਰਾਗ ਮੁਸ਼ਕਲ ਹੈ, ਇਹਨੂੰ ਦੇਸੀ ਕਹਿੰਦੇ ਨੇ, ਦੇਸੀ ਦਾ ਖਿਆਲ ਹੈ, ਦੇਸੀ ਟੋਡੀ, ਔਰ ਬਹੁਤ ਘੱਟ ਰਾਗੀ ਗਾਉਂਦੀਆਂ ਨੇ ਆਮ ਕਰਕੇ। ਜਿਹੜੇ ਬੜੇ ਬੜੇ ਭਾਈ ਨਾਲ ਲਾਲ ਭਾਈ ਸਿਮਨ ਸਿੰਘ, ਸਾਈਂ ਦਿੱਤਾ, ਭਾਈ ਗੁਰਮੁਖ ਸਿੰਘ ਸਰਮ, ਇਹ ਲੋਕ ਗਾਉਂਦੇ ਹੁੰਦੇ ਸੀ।

ਸਾਹਿਬ ਦੇ ਵਿੱਚ ਸੁਸ਼ੋਭਿਤ ਨੇ ਬਹੁਤ ਸਾਰੀ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਆਪ ਜੀ ਦਾ ਜੀਵਨ ਸੱਚ ਦੇ ਆਧਾਰ ਤੇ ਹਮੇਸ਼ਾ ਹੀ ਆਪ ਜੀ

ਮੁਗਲਾਂ ਦਾ ਸ਼ਿਕਾਰ ਹੁੰਦੇ ਰਹੇ। ਦੂਸਰੇ ਪਾਸੇ ਉਸ ਵਕਤ ਦੇ ਜਾਤ ਪਾਤ ਚ ਗੱਸੇ ਬ੍ਰਾਹਮਣਵਾਦ ਦੇ। ਸੁਖਬੀਰ ਸਾਹਿਬ ਜੀ ਦੀ ਐਸੀ ਰਚਨਾ ਜੋ ਸਾਨੂੰ ਅੱਜ ਵੀ ਐਸਾ ਉਪਦੇਸ਼ ਦਿੰਦੀ ਹੈ, ਅੱਜ ਤੋਂ ਕਈ ਸਦੀਆਂ ਪਹਿਲਾਂ ਵੀ। ਅਜਿਹੇ ਮਨੁੱਖਾਂ ਦਾ ਜ਼ਿਕਰ ਜਿਨ੍ਹਾਂ ਨੇ ਕੀਤਾ ਹੈ ਉਹ ਅੱਜ ਵੀ ਸਾਡੇ ਵਿੱਚ ਨੇ। ਆਪ ਜੀ ਦਾ ਸ਼ਬਦ, ਐਸੇ ਲੋਗਨ ਸਿਉਂ ਕਿਆ ਕਹੀ, ਉਹ ਕਿਹੜੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਜ਼ਿੰਦਗੀ ਭਰ ਹਰੇ ਦਾ ਨਾਮ ਨਹੀਂ ਲੈਂਦੇ, ਪ੍ਰਭੂ ਨੂੰ ਸਿਮਰਦੇ ਨੇ, ਸ਼ੁਕਰਗੁਜ਼ਾਰ ਨੇ, ਜੋ ਈਰਖਾ ਵਿੱਚ ਗ੍ਰਸੇ ਨੇ, ਜੋ ਦੂਸਰੇ ਦੀ ਨਿੰਦਿਆ ਚੁਗਲੀ ਵਕੀਲੀ ਕਰਦੇ ਨੇ, ਤਕੱਬਰੀ ਅਹੰਕਾਰੀ ਨੇ, ਜੋ ਦੂਸਰੇ ਦੇ ਗੁਣਾਂ ਨੂੰ ਵੀ ਅਵਗੁਣਾਂ ਦੇ ਰੂਪ ਵਿੱਚ ਦੇਖਦੇ ਨੇ ਅਤੇ ਆਪਣੇ ਅਵਗੁਣਾਂ ਨੂੰ ਵੀ ਗੁਣ ਕਰਕੇ ਪੇਸ਼ ਕਰਦੇ ਨੇ, ਜੋ ਲੋਕ ਸਦਾ ਇਹ ਸੋਚਦੇ ਨੇ ਕਿ ਉਸਦੀ ਤਰੱਕੀ ਨਾ ਹੋਵੇ ਮੇਰੀ ਹੋ ਜਾਵੇ, ਜੋ ਦੂਸਰੇ ਦੇ ਘਰ ਨੂੰ ਮੰਦਰ ਨੂੰ ਅੱਗ ਲਾ ਕੇ ਤਮਾਸ਼ਾ ਦੇਖਣ ਵਾਲੇ ਨੇ, ਐਸੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਆਪ ਕਾਣੇ ਨੇ, ਦੂਸਰਿਆਂ ਵੱਲ ਵੇਖ ਕੇ ਹੱਸਦੇ ਨੇ। ਬਹੁਤ ਹੀ ਭਾਵਪੂਰਤ ਸ਼ਬਦ, ਜੋ ਜਗਿਆਸੂ ਦੇ ਜੇਕਰ ਹਿਰਦੇ ਵਿੱਚ ਵਸ ਜਾਵੇ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਵੇ। ਆਓ ਆਪਾਂ ਇਹ ਸ਼ਬਦ ਸਾਰੇ ਪੜ੍ਹੀਏ, ਵਿਚਾਰ ਕਰੀਏ। ਜੇਕਰ ਇਸ ਸ਼ਬਦ ਦੇ ਵਿੱਚ ਜੋ ਅਵਗੁਣ ਦਾ ਜ਼ਿਕਰ ਕੀਤਾ ਸਾਡੇ ਵਿੱਚ ਹਨ ਤਾਂ ਅਸੀਂ ਉਹਨਾਂ ਨੂੰ ਕੱਢਣ ਦਾ ਯਤਨ ਕਰੀਏ।

ਮੁਰਖ ਪ੍ਰਤੀ ਇਸ ਤਰ੍ਹਾਂ ਬਿਆਨ ਕਰਦੇ ਹਨ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਜਿਸ ਤਰ੍ਹਾਂ ਅਮਲੀ ਅਮਲ ਤੋਂ ਬਗੈਰ ਨਹੀਂ ਜੀ ਸਕਦਾ। ਨੀਰ ਕਹਿੰਦੇ ਨੇ ਪਾਣੀ ਨੂੰ, ਮੱਛੀ ਪਾਣੀ ਤੋਂ ਬਗੈਰ ਨਹੀਂ ਜੀ ਸਕਦੀ। ਇਸੇ ਤਰ੍ਹਾਂ

अमृत जां का नाम। जिस तरह कोई कणा दरखत होवे, छां वाला, फलां वाला, आंदे जांदे राही ते उहदे थले बैठ के आनंद माणदे हन। उड़दे होए पंछी भी उस दरखत ते आके बैठते क्योंकि सुख मिलदा है। ते जिहड़ा साहिब है, प्रभु है, ਇਹ ਵੀ ਇੱਕ ਰੁੱਖ ਹੈ, ਪਰ ਕਿਹੜਾ? ਅੰਮ੍ਰਿਤ। ਇਸ ਦਰਖਤ ਦਾ ਨਾਮ ਹੈ ਭਾਵ। ਜਿਸ ਤਰ੍ਹਾਂ ਫਲਾਂ ਵਾਲੇ ਦਰਖਤ ਤੇ ਪੰਛੀ ਆ ਕੇ ਬੈਠਦੇ ਨੇ, ਸੁੱਖ ਮਾਣਦੇ ਨੇ, ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਨੇ, ਉਹ ਪ੍ਰਭੂ ਦਾ ਨਾਮ ਜਪ ਕੇ, ਅੰਮ੍ਰਿਤ ਰੂਪੀ ਨਾਮ ਜਪ ਕੇ ਆਪਣਾ ਜੀਵਨ ਸਵਾਰ ਲੈਂਦੇ।

ਤਿਹਾਇਆ ਕਿਉਂ ਲਹੇ ਜਾਂ ਸਰ ਪੀਤਰ ਪਾਰ। ਕੁਝ ਸਰੋਵਰ ਆਪਾਂ ਬਾਹਰ ਧਰਤੀ ਤੇ ਦੇਖਦੇ ਹਾਂ, ਪਰ ਇੱਕ ਅੰਮ੍ਰਿਤ ਦਾ ਸਰੋਵਰ ਇਨਸਾਨ ਦੇ ਅੰਦਰ ਵੀ ਹੈ। ਤੋ ਸਾਹਿਬ ਜੀ ਬਿਆਨ ਕਰਦੇ ਨੇ, ਜਿਹੜਾ ਤੇ ਪ੍ਰਭੂ ਨਾਲ ਜੁੜ ਜਾਏ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਕਿਉਂਕਿ ਸਭ ਸੁਖਦਾਤਾ ਰਾਮ ਹੈ, ਦੂਸਰ ਨਾਹਨ ਕੋਏ। ਜੇ ਸਾਰੇ ਸੁਖ ਨਾਮ ਵਿੱਚ ਨੇ, ਫਿਰ ਜਿਹੜਾ ਨਾਮ ਨਾਲ ਜੁੜ ਜਾਵੇਗਾ ਉਹ ਭੁੱਖਾ ਕਿਵੇਂ ਰਹਿ ਸਕਦਾ, ਉਹ ਤਿਹਾਇਆ ਕਿਸ ਤਰ੍ਹਾਂ ਰਹਿ ਸਕਦਾ। ਪਰ ਲੋੜ ਹੈ ਪਰਮੇਸ਼ਰ ਦੇ ਨਾਮ ਨਾਲ ਜੁੜਨ ਦੀ, ਉਹਦੇ ਨਾਮ

ਬਿਆਨ ਕਰਦੇ ਨੇ। ਹੈ ਪਰਮੇਸ਼ਰ, ਮੈਂ ਤੇਰਾ ਬਾਣੀਆ ਹਾਂ, ਤੂੰ ਮੇਰਾ ਸਾਹਿਬ ਹੈ। ਸਾਧ ਸੰਗਤ, ਅੱਜ ਦੇ ਇਨਸਾਨ ਕੋਲ ਚਾਰ ਪੈਸੇ ਆ ਜਾਣ, ਕੋਈ ਥੋੜੀ ਬਹੁਤ ਤਾਕਤ ਹੋਵੇ, ਉਹ ਸਮਝਦਾ ਕਿ ਮੇਰੇ ਵਰਗਾ ਹੁਣ ਕੋਈ ਨਹੀਂ। ਇਹ ਜਿਹੜੀ ਮੈਂ ਹੈ, ਇਹੋ ਇਨਸਾਨ ਨੂੰ ਚੈਨ ਨਾਲ ਨਹੀਂ ਬੈਠਣ ਦਿੰਦੀ। ਅੱਜ ਹਰ ਇਨਸਾਨ ਦੁਖੀ ਹੈ, ਚਾਹੇ ਉਹ ਗਰੀਬ ਹੈ, ਅਮੀਰ ਹੈ, ਕੋਈ ਰਾਜਨੀਤਿਕ ਹੈ, ਔਰ ਇਹ ਵੀ ਦੇਖਿਆ ਕਈ ਧਰਮੀ ਵੀ ਦੁਖੀ ਨੇ, ਕਿਉਂਕਿ ਨਾਮ ਰਖਵਾਉਣ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ। ਜਦੋਂ ਤੱਕ ਮਨ ਵਿੱਚੋਂ ਹਉਮੈ ਨਹੀਂ ਜਾਂਦੀ, ਉਦੋਂ ਤੱਕ ਇਨਸਾਨ ਸੁਖੀ ਨਹੀਂ ਹੋ ਸਕਦਾ। ਹਉਮੈ ਕੀ ਹੈ? ਮੈਂ ਜੋ ਕਹਿਣਾ ਠੀਕ, ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਜੋ ਮੈਂ ਕਰ ਰਿਹਾ ਉਹ ਠੀਕ ਹੈ, ਬਸ ਇਹ ਮੈਂ ਹਾਂ।

ਔਰ ਜਿਨ੍ਹਾਂ ਨੇ ਇਸ ਪਿਆਰ ਨੂੰ ਜਾਣ ਲਿਆ ਉਨ੍ਹਾਂ ਦਾ ਜੀਵਨ ਦੁਨੀਆ ਦੇ ਰਾਗ ਰੰਗਾਂ ਤੋਂ ਉੱਤੇ ਹੋ ਜਾਂਦਾ ਕਿਉਂਕਿ ਸਾਹਿਬ ਜੀ ਬਿਆਨ ਕਰਦੇ ਹਨ ਜਿਨ੍ਹਾਂ ਨੇ ਨਾਮ ਦਾ ਰਸ ਪੀਤਾ ਉਨ੍ਹਾਂ ਨੂੰ ਦੁਨੀਆ ਦੇ ਝੂਠੇ ਰਸਾਂ ਦਾ ਫਿਰ ਮੁਤਾਜ ਨਹੀਂ ਹੋਣਾ ਪੈਂਦਾ ਆਓ ਵਿਚਾਰ ਕਰੀਏ ਜੋ ਇਸ ਸ਼ਬਦ ਦੀ ਭਾਵਨਾ ਹੈ ਜੋ ਇਸ ਸ਼ਬਦ ਵਿੱਚ ਪਿਆਰ ਹੈ ਉਸੇ ਪਿਆਰ ਵੱਲ ਆਪਾਂ ਆਪਣਾ ਮਨ ਜੋੜੀ ਰੱਖਣਾ ਹੈ ਔਰ ਵਿਚਾਰ ਕਰੀਏ ਕਿ ਜਿਨ੍ਹਾਂ ਨੇ ਪਿਆਰ ਕੀਤਾ ਉਨ੍ਹਾਂ ਦੇ ਮਨ ਦੀ ਤੜਫ ਕਿਸ ਤਰ੍ਹਾਂ ਦੂਰ ਹੁੰਦੀ ਹੈ ਔਰ ਕਿਸ ਤਰ੍ਹਾਂ ਉਨ੍ਹਾਂ ਨੂੰ ਗੁਰੂ

ਦੀ ਤਲਵੰਡੀ ਜਿਸ ਨੂੰ ਹੁਣ ਸਾਰੇ ਆਪਾਂ ਨਨਕਾਣਾ ਸਾਹਿਬ ਕਰਕੇ ਯਾਦ ਕਰਨੀ ਇਹ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ ਰਾਏ ਭੋਏ ਦੀ ਤਲਵੰਡੀ ਦਾ ਨਾਮ ਫਿਰ ਨਨਕਾਣਾ ਸਾਹਿਬ ਪੈ ਗਿਆ। ਆਓ ਅੱਜ ਇਸ ਨਨਕਾਣਾ ਸਾਹਿਬ ਵੱਲ ਆਪਣੀਆਂ ਬਿਰਤੀਆਂ ਲੈ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਦੀ ਸੂਰਤ ਆਪਣੀਆਂ ਅੱਖਾਂ ਵਿੱਚ ਵਸਾ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਉਹਨਾਂ ਦੀ ਇਸ ਪ੍ਰੇਮ ਗਾਥਾ ਦਾ ਆਪਾਂ ਆਨੰਦ ਮਾਣੀਏ ਕਿ ਕਿਸ ਤਰ੍ਹਾਂ ਪ੍ਰੇਮ ਕਰਨ ਵਾਲੇ ਜਦ ਮਿਲਾਪ ਨਾ ਹੋਵੇ ਤੇ ਤੜਫਦੇ ਨੇ, ਜਦ ਮਿਲਾਪ ਹੋ ਜਾਏ ਤੇ ਫਿਰ ਉਹ ਆਨੰਦ ਬਿਆਨ ਨਹੀਂ ਕੀਤਾ ਜਾਂਦਾ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਘਰ, ਸਵੇਰ ਦਾ ਵੇਲਾ ਰਸੋਈ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਨੇ, ਕੋਲ ਹੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਬੈਠੇ ਹੋਏ ਔਰ ਮਾਤਾ ਤ੍ਰਿਪਤਾ ਜੀ ਆਪਣੇ ਪਤੀ

ਮੇਰੇ ਨਾਨਕ ਦੀ ਵਰੇ ਗੰਢ ਹੈ ਕਿ ਮੇਰਾ ਨਾਨਕ ਆਵੇਗਾ ਜਾਂ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਨ ਵੀ ਉਡੀਕਾਂ ਵਿੱਚ ਲੰਘ ਜਾਏਗਾ। ਬੁੱਢਾ ਬਾਬਾ ਕਾਲੂ ਅੱਖਾਂ ਵਿੱਚ ਅਥਰੂ ਭਰ ਕੇ ਕਹਿਣ ਲੱਗੇ, ਤ੍ਰਿਪਤਾ ਇੰਨਾ ਲਾਡਲਾ ਪੁੱਤਰ ਹੈ ਮੇਰਾ ਨਾਨਕ, ਉਹਨੂੰ ਦੁਨੀਆਂ ਦਾ ਫਿਕਰ ਹੈ, ਦੁਨੀਆਂ ਦੇ ਉਧਾਰ ਵਾਸਤੇ ਘਰ ਬਾਰ ਦੇ ਸੁੱਖ ਛੱਡ ਕੇ ਦੁਨੀਆਂ ਨੂੰ ਸੁੱਖ ਦੇਣ ਵਾਸਤੇ ਤੁਰੇ ਹੈ, ਪਰ ਸਾਡੀਆਂ ਅੱਖਾਂ ਉਹਨੂੰ ਦੇਖਣ ਵਾਸਤੇ ਤਰਸਦੀਆਂ ਨੇ। ਹਰ ਸਾਲ ਇਸ ਦਿਨ ਦੀ ਉਡੀਕ ਕਰਦੇ ਹਾਂ ਕਿ ਮੇਰਾ ਨਾਨਕ ਆਵੇਗਾ, ਪਰ ਹਰ ਸਾਲ ਇਹ ਜਨਮ ਦਿਨ ਦਾ ਦਿਨ ਲੰਘ ਜਾਂਦਾ ਹੈ। ਅਥਰੂ ਕੇਰਦੇ ਹਾਂ, ਉਡੀਕਦੇ ਹਾਂ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪਰ ਇਸ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੇਰਾ ਨਾਨਕ ਜ਼ਰੂਰ ਆਵੇਗਾ, ਇਸ ਵਾਰੀ ਆਪਣੇ ਨਾਨਕ ਦਾ ਜਨਮ ਦਿਨ, ਆਪਣੇ ਪੁੱਤਰ ਦਾ ਜਨਮ ਦਿਨ ਇਸੇ ਘਰ ਵਿੱਚ ਮਨਾਇਆ ਜਾਏਗਾ। ਕਹਿੰਦਿਆਂ ਕਹਿੰਦਿਆਂ ਮਾਤਾ ਤ੍ਰਿਪਤਾ ਜੀ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਸਵੇਰ ਬੀਤੀ, ਦੁਪਹਿਰ ਹੋ ਗਈ। ਮਹਿਤਾ ਕਾਲੂ ਜੀ ਵਿਹੜੇ ਵਿੱਚ ਬੈਠੇ, ਅੱਖਾਂ ਬਾਹਰ ਦਰਵਾਜ਼ੇ ਵੱਲ ਨੇ। ਇੰਨੇ ਨੂੰ ਮਹਿਤਾ ਕਾਲੂ ਜੀ ਆਵਾਜ਼ ਮਾਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਆਪਣੀ ਧਰਮ ਸੁਪਤਨੀ, ਤ੍ਰਿਪਤਾ ਆਓ ਦੇਖ ਮੇਰੀ ਲਾਡਲੀ ਧੀ, ਮੇਰੇ ਨਾਨਕ ਦੀ ਵੱਡੀ ਭੈਣ ਨਾਨਕੀ ਆ ਰਹੀ ਹੈ। ਨਾਨਕੀ ਨੇ ਪਹਿਲਾਂ ਪਹਿਚਾਣਿਆ ਸੀ, ਨਾਨਕੀ ਨੇ ਹੀ ਸਾਨੂੰ ਕਿਹਾ ਸੀ ਕਿ ਇਹ ਅਰਸ਼ਾਂ ਤੋਂ ਆਇਆ ਹੈ, ਇਸ ਨੂੰ ਪੁੱਤਰ ਨਾ ਸਮਝੋ, ਇਹ ਆਪ ਆਇਆ ਹੈ। ਤ੍ਰਿਪਤਾ ਉਹ ਦੇਖ ਨਾਨਕੀ ਆ ਰਹੀ ਹੈ, ਤੇ ਮੈਨੂੰ ਜਾਪਦਾ ਜੇ ਨਾਨਕ ਦੀ ਪਿਆਰੀ ਭੈਣ ਆ ਰਹੀ ਹੈ ਤੇ ਨਾਨਕ ਵੀ ਜ਼ਰੂਰ ਆਵੇਗਾ। ਮਹਿਤਾ ਕਾਲੂ ਜੀ ਉੱਠ ਕੇ ਖੜੇ ਹੋ ਗਏ, ਬੇਬੇ ਨਾਨਕੀ ਔਰ ਨਾਲ ਉਹਨਾਂ ਦੇ ਪਤੀ ਜੈ ਰਾਮ ਜੀ ਉਹ ਵੀ ਆ ਰਹੇ ਨੇ। ਬੇਬੇ ਨਾਨਕੀ ਵਿਹੜੇ ਵਿੱਚ ਦਾਖਲ ਹੋਏ ਔਰ ਭੱਜ ਕੇ ਆਪਣੇ ਪਿਤਾ ਮਹਿਤਾ ਕਾਲੂ ਦੇ ਗੱਲ ਲੱਗੇ। ਅੱਖਾਂ ਵਿੱਚ ਅੱਥਰੂ ਪੈ ਵਗਦੇ ਨੇ ਤੇ ਕਹਿਣ ਲੱਗੇ, ਪਿਤਾ ਜੀ ਮੇਰਾ ਵੀਰ ਨਹੀਂ ਆਇਆ। ਮਹਿਤਾ ਕਾਲੂ ਜੀ ਕਹਿਣ ਲੱਗੇ, ਧੀਏ ਅਸਾਂ ਤਾਂ ਇਹ ਸੋਚਿਆ ਕਿ ਜੇ ਤੂੰ ਆਈ ਹੈ ਤੇ ਨਾਨਕ ਵੀ ਜ਼ਰੂਰ ਆਵੇਗਾ। ਇਤਨੇ ਨੂੰ ਭਾਈ ਅਜੈ ਰਾਮ ਜੀ ਵੀ ਅੰਦਰ ਆਏ। ਮਹਿਤਾ ਕਾਲੂ ਜੀ ਕਹਿਣ ਲੱਗੇ, ਧੀਏ ਜਾ ਆਪਣੀ ਮਾਂ ਨੂੰ ਮਿਲ, ਉਹਨੂੰ ਵੀ ਦਿਲਾਸਾ ਦੇ ਜਿਹਦੀਆਂ ਅੱਖਾਂ ਵਿੱਚੋਂ ਤੇ ਹੁਣ ਅੱਥਰੂ ਵੀ

ਠੰਡੇ ਬਾਟੇ ਦੀ ਪੌਹਲ ਨੂੰ ਛਕ ਲਿਆ। ਉਹ ਸਵਾ ਸਵਾ ਲੱਖ ਦੇ ਨਾਲ ਲੜਨ ਦੇ ਕਾਬਲ ਹੋ ਗਏ। ਉਸ ਵਿੱਚ ਇਤਨੀ ਸ਼ਕਤੀ ਭਰ ਗਈ।

ਹੰਕਾਰ ਤੇ ਸ਼ਰਾਬੀ ਹਾਥੀ ਨਾਲ ਲੜਨ ਦੀ ਸਮਰੱਥਾ ਰੱਖਣ ਲੱਗ ਪਿਆ। ਇਹ ਗੁਰੂ ਜੀ ਨੇ ਮੌਜਜ਼ਾ ਦਿਖਾਇਆ, ਕ੍ਰਿਸ਼ਮਾ ਦਿਖਾਇਆ ਕਿ ਖੰਡੇ ਬਾਟੇ ਦੀ ਪਹੁਲ ਦੇ ਕੇ ਐਸੀ ਰੂਹ ਫੂਕ ਦਿੱਤੀ ਕਿ ਮੌਤ ਦਾ ਕੋਈ ਡਰ ਨਹੀਂ, ਕਿਸੇ ਜਰਵਾਣੇ ਦਾ ਕੋਈ ਡਰ ਨਹੀਂ।

ਹੋਵੇ ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ। ਅੱਗੋਂ ਬੇਨਤੀ ਕੀਤੀ ਹੱਥ ਬੰਨ ਕੇ।

ਉਹ ਨਹੀਂ ਦਿੱਤਾ। ਧਰਮ ਦੀ ਰੱਖਿਆ ਕਰਕੇ ਵਿਖਾਈ ਤੋ ਗੁਰੂ ਦਸਮ ਪਾਤਸ਼ਾਹ ਨੇ ਧਰਮ ਦੀ ਰੱਖਿਆ ਵਾਸਤੇ, ਹਿੰਦੂ ਧਰਮ ਦੀ ਰੱਖਿਆ ਵਾਸਤੇ।

ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਨਮਸਕਾਰ ਗੁਰਦੇਵ ਕੋ ਸਤਨਾਮ ਜਿਨ ਮੰਤਰ ਸੁਣਾਇਆ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਉਂ ਬੁਲਾਵੇ ਤੂੰ ਬੋਲਹਿ ਸਵਾਮੀ ਜਿਉਂ ਬੁਲਾਵੇ ਤੂੰ ਬੋਲਹਿ ਸਵਾਮੀ ਕੁਦਰਤ ਕਾਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ

0: ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਆਪ ਜੀ ਜਿੰਨੇ ਵੀ ਮਾਈ ਭਾਈ ਕਾਫੀ ਸਮੇਂ ਤੋਂ ਸਤਸੰਗਤ ਹਰੀਜਸ ਕੀਰਤਨ ਦਾ ਲਾਭ ਉਠਾ ਰਹੇ ਹੋ, ਬੜਭਾਗੇ ਹੋ ਜੋ ਆਪਣੇ ਜੀਵਨ ਦਾ ਅਮੋਲਕ ਸਮਾਂ ਗੁਰੂ ਚਰਨਾਂ ਵਿੱਚ ਲਾ ਕੇ ਸਫਲਾ ਬਣਾ ਰਹੇ ਹੋ। ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਆਰਾਮ ਦੇ ਨਾਲ ਬੈਠੋ, ਚੌਂਕੜਾ ਲਗਾ ਕੇ ਬੈਠੋ, ਅੱਖਾਂ ਮੂੰਦ ਕੇ ਬੈਠੋ, ਆਪਣੀ ਮਨੋਵਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰੋ। ਆਉਂਦੇ ਜਾਂਦੇ ਸਵਾਸ ਦੇ ਨਾਲ ਸਿਮਰਨ ਕਰੋ ਜਾਂ ਜ਼ਬਾਨ ਦੇ ਨਾਲ ਹੀ ਸਿਮਰਨ ਕਰੋ, ਕਿਉਂਕਿ ਸੰਗਤ ਵਿੱਚ ਹਰੀਜਸ ਕੀਰਤਨ ਦੇ ਵਿੱਚ ਜਿੰਨਾ ਸਾਡਾ ਮਨ ਇਕਾਗਰ ਹੋਵੇਗਾ ਓਨਾ ਹੀ ਉਸਦਾ ਵੱਧ ਫਲ ਪ੍ਰਾਪਤ ਹੋਵੇਗਾ। ਜੇ ਅਸੀਂ ਇੱਧਰ ਉੱਧਰ ਵੇਖੀ ਗਏ, ਇੱਕ ਦੂਜੇ ਵੱਲ ਵੇਖਦੇ ਰਹੇ, ਆਪਣੀ ਮਨੋਵਿਰਤੀ ਕਿਤੇ ਕਿਤੇ ਜਾਂ ਘਰਾਂ ਦੇ ਵਿੱਚ ਕੰਮਾਂ ਧੰਦਿਆਂ ਦੇ ਵਿੱਚ ਗੁਜ਼ਰਦੀ ਰਹੀ, ਫਿਰ ਸਾਡੀ ਸਰੀਰਕ ਹਾਜ਼ਰੀ ਹੈ ਪਰੰਤੂ ਆਤਮਕ ਹਾਜ਼ਰੀ ਜਿਹੜੀ ਹੈ, ਮਾਨਸਿਕ ਹਾਜ਼ਰੀ ਹੈ, ਉਹ ਸਾਡੀ ਨਹੀਂ ਲੱਗੇਗੀ। ਗੁਰੂ ਜੀ ਕਹਿੰਦੇ ਹਨ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਹਰੀਜਸ ਸਤਸੰਗਤ ਗੁਰੂ ਦੀ ਸ਼ਰਨ ਮਿਲਣੀ ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ। 24,000 ਸਵਾਸ ਦਿਨ ਰਾਤ ਕਰਕੇ ਮਨੁੱਖ ਨੂੰ ਆਉਂਦਾ ਹੈ। ਸੁਣਿਆ ਸੀ ਜੇ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ, ਜੇ ਆਤਮਕ ਸੰਤੁਸ਼ਟੀ ਮਿਲ ਸਕਦੀ ਹੈ, ਜੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ, ਜੇ ਕੁੰਡਲਨੀ ਸੁਰਜ ਸਕਦੀ ਹੈ, ਜੇ ਕੁੰਡਲਨੀ ਜਾਗਰਤ ਹੋ ਸਕਦੀ ਹੈ, ਤਾਂ ਇਹ ਸਿਰਫ ਮਨੁੱਖਾ ਜਨਮ ਦੇ ਵਿੱਚ ਹੀ ਹੋ ਸਕਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਜੀ ਕਹਿੰਦੇ ਨੇ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਂ, ਮਿਲ ਸਾਧ ਸੰਗਤ ਭਜ ਕੇ। ਬਹੁਤ ਜ਼ਰੂਰੀ ਸ਼ਬਦ ਇਹ ਗੁਰੂ ਜੀ ਦੇ ਬਚਨ, ਵਾਰ ਵਾਰ ਇਹ ਸਤਸੰਗਤ ਵਿੱਚ ਯਾਦ ਕਰਵਾਏ ਜਾਂਦੇ ਹਨ। ਇਸੇ ਕਰਕੇ ਅਸੀਂ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ ਕਿ ਨਿਤਨੇਮ ਜਿਸ ਦੇ ਵਿੱਚ ਸਾਨੂੰ ਹਰ ਰੋਜ਼ ਇਹ ਯਾਦ ਰਹੇ ਅਸੀਂ ਸੰਸਾਰ 'ਤੇ ਕਿਉਂ ਆਏ ਹਾਂ, ਸਾਡੇ ਜੀਵਨ ਦਾ ਮਨੋਰਥ ਏਮ ਆਫ ਲਾਈਫ ਕੀ ਹੈ। ਸੋ ਇਹ ਸਤਸੰਗ ਦਾ ਸਮਾਂ ਗੁਰੂ ਦੀ ਸ਼ਰਨ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। 24,000 ਸਵਾਸ ਦਿਨ ਰਾਤ ਕਰਕੇ ਮਨੁੱਖ ਨੂੰ ਆਉਂਦਾ ਹੈ। ਗਿਣਤੀ ਮਿਣਤੀ ਦੇ ਸਵਾਸ ਲੈ ਕੇ ਇਹ ਜੀਵ ਸੰਸਾਰ 'ਤੇ ਜੀਵ ਰੂਪੀ ਮੁਸਾਫਰ ਇਹ ਦੁਨੀਆਂ 'ਤੇ ਆਉਂਦਾ ਹੈ। ਜਿਤਨੇ ਸਵਾਸ ਇਸ ਨੇ ਭੋਗਣੇ ਹਨ ਸੰਸਾਰ ਦੇ ਉੱਤੇ, ਉਤਨੇ ਹੀ ਇਹ ਜਿਹੜਾ ਹੈ ਸਵਾਸ ਇਹ ਲੈਂਦਾ ਹੈ। ਸਵਾਸਾਂ ਦੀ ਪੂੰਜੀ ਲੈ ਕੇ ਜੀਵ ਰੂਪੀ ਮੁਸਾਫਰ ਇਹ ਜਿਹੜਾ ਹੈ ਸੰਸਾਰ 'ਤੇ ਆਇਆ ਹੈ। ਸੋ 24,000 ਸਵਾਸ ਦਿਨ ਰਾਤ ਕਰਕੇ ਨਿਕਲ ਜਾਂਦਾ ਹੈ। ਸਾਡਾ ਕੋਈ ਰੁਪਈਆ 100 ਰੁਪਈਆ ਖੋ ਜਾਵੇ ਜਾਂ ਕੋਈ ਹੋਰ ਛੋਟੀ ਮੋਟੀ ਕੋਈ 150 ਰੁਪਏ ਦੀ ਚੀਜ਼ ਖੋ ਜਾਵੇ, ਵਾਰ ਵਾਰ ਯਾਦ ਆਉਂਦੀ ਹੈ, ਵਾਰ ਵਾਰ ਉਸਦਾ ਫਿਕਰ ਕਰਦਾ ਹੈ, ਚਿੰਤਾ ਕਰਦਾ ਹੈ, ਦੂਸਰਿਆਂ ਕੋਲ ਜ਼ਿਕਰ ਕਰਦਾ ਹੈ, ਮੇਰੀ ਆਹ ਚੀਜ਼ ਚਲੀ ਗਈ, ਮੈਨੂੰ ਇਤਨਾ ਘਾਟਾ ਪੈ ਗਿਆ, ਫਲਾਣਾ ਮੇਰੇ ਇੰਨੇ ਪੈਸੇ ਦੱਬ ਗਿਆ, ਫਲਾਣਾ ਮੇਰੀ ਇਹ ਚੀਜ਼ ਦੱਬ ਗਿਆ। ਪਰੰਤੂ ਜੋ ਸਵਾਸ ਇਸ ਨੂੰ 24,000 ਸਵਾਸ ਹਰ ਰੋਜ਼ ਨਿਕਲ ਜਾਂਦਾ, ਇਸ ਨੂੰ ਕੋਈ ਚਿੰਤਾ ਨਹੀਂ ਹੈ। ਬੋਲੋ ਜੋ ਮਨੁੱਖਾ ਜਨਮ ਜਿਸ ਨੂੰ ਦੇਵਤੇ ਵੀ ਤਰਸ ਰਹੇ ਹਨ ਉਹ ਜਾ ਰਹੇ ਹੈ, ਇਸ ਜੀਵ ਨੂੰ ਕੋਈ ਫਿਕਰ ਨਹੀਂ ਹੈ। ਗੁਰੂ ਜੀ ਕਹਿੰਦੇ ਹਨ, ਇਸ ਜਨਮ ਨੂੰ ਇਸ ਵਕਤ ਨੂੰ ਤੈਨੂੰ ਜੋ ਪ੍ਰਾਪਤ ਹੋਇਆ ਇਸ ਨੂੰ ਦੇਵੀ ਦੇਵਤੇ ਵੀ ਤਰਸ ਰਹੇ ਹਨ ਜੋ ਤੈਨੂੰ ਪ੍ਰਾਪਤ ਹੋਇਆ, ਪਰੰਤੂ ਇਸ ਦਾ ਇਸ ਨੂੰ ਫਿਕਰ ਨਹੀਂ ਹੈ। ਕੋਈ ਕੌਲੀ ਖੋਜ ਘਰ ਦੇ ਵਿੱਚੋਂ ਸਾਧਸੰਗ ਕਈ ਕਈ ਦਿਨ ਨੀਂਦ ਨਹੀਂ ਆਉਂਦੀ, ਪਰੰਤੂ ਮਨੁੱਖਾ ਜਨਮ ਜਾ ਰਿਹਾ ਹੈ, ਸਵਾਸ ਜਾ ਰਹੇ ਹਨ, 24,000 ਦਾ ਘਾਟਾ ਹਰ ਰੋਜ਼ ਦਾ ਪੈਂਦਾ ਹੈ, ਇਸ ਨੂੰ ਕੋਈ ਫਿਕਰ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਆਓ ਗਜਵਜ ਕੀਰਤਨ ਇਸਾਂ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਿਆ ਕਰੋ। ਸਤਸੰਗ ਦਾ ਸਮਾਂ ਭਾਗਾਂ ਦੇ ਨਾਲ ਮਿਲਦਾ ਹੈ, ਆਪਣੀ ਮਨੋਬਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਘਰ ਤੋਂ ਆਉਣਾ ਹੈ ਗੁਰੂ ਦਾ ਨਾਮ ਜਪਦੇ ਹੋਏ। ਬਹੁਤ ਵਾਰੀ ਸੰਗਤ ਵਿੱਚ ਇਹ ਗੱਲਾਂ ਵਿਦਿਤ ਕਰਵਾਈਆਂ ਜਾਂਦੀਆਂ ਹਨ, ਪਰੰਤੂ ਅਸੀਂ ਧਿਆਨ ਨਹੀਂ ਦਿੰਦੇ, ਫਿਰ ਸਾਡੀਆਂ ਉਹੀ ਆਦਤਾਂ ਰਹਿੰਦੀਆਂ ਹਨ, ਉਹੀ ਗੱਲਾਂ ਰਹਿੰਦੀਆਂ ਹਨ, ਇਸ ਕਰਕੇ ਪੂਰਾ ਫਲ ਤਾਂ ਹੀ ਪ੍ਰਾਪਤ ਨਹੀਂ ਹੁੰਦਾ, ਸਾਡੀ ਮਨੋਵਿਰਤੀ ਜਿਹੜੀ ਹੈ ਤਰੱਕੀ ਨਹੀਂ ਕਰਦੀ, ਆਤਮਿਕ ਤਰੱਕੀ ਸਾਡੀ ਨਹੀਂ ਹੁੰਦੀ। ਸੋ ਘਰ ਤੋਂ ਆਉਣਾ ਹੈ ਨਾਮ ਜਪਦੇ, ਫਿਰ ਸੰਗਤ ਵਿੱਚ ਸ਼ਰਧਾ ਨਾਲ ਨਮਸਕਾਰ ਕਰਨੀ, ਮੱਥਾ ਟੇਕਣਾ, ਦੂਜਿਆਂ ਦੇ ਨਾਲ ਨਹੀਂ ਜੁੜਨਾ। ਬਹੁਤ ਸਾਰੇ ਦੇਖੇ ਹਨ ਇੱਕ ਦੂਜੇ ਨੂੰ ਹਾਲ ਚਾਲ ਹੀ ਪੁੱਛਦੇ ਰਹਿੰਦੇ ਹਨ, ਦੇਖਦੇ ਰਹਿੰਦੇ ਹਨ ਕੌਣ ਆਇਆ ਕੌਣ ਜਾਇਆ। ਅਸਲ ਦੇ ਵਿੱਚ ਉਹ ਸੱਚੇ ਜਗਿਆਸੂ ਨਹੀਂ ਹੁੰਦੇ, ਉਹ ਸਤਸੰਗੀ ਨਹੀਂ ਹੁੰਦੇ। ਵੈਸੇ ਘੁੰਮਣਾ ਫਿਰਨਾ ਆ ਜਾਣਾ ਜਿਵੇਂ ਪੰਜ ਤਰ੍ਹਾਂ ਦੀ ਸਿੱਖੀ ਹੁੰਦੀ ਹੈ, ਇਸੇ ਤਰ੍ਹਾਂ ਜਗਿਆਸੂ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਸੋ ਖੈਰ ਉਹ ਵਿਚਾਰ, ਅਸਲ ਦੇ ਵਿੱਚ ਸੱਚਾ ਸਤਸੰਗੀ ਜਗਿਆਸੂ ਉਹੀ ਹੈ ਜੋ ਆਪਣੇ ਨਿਸ਼ਾਨੇ ਨੂੰ ਅੱਗੇ ਰੱਖਦਾ ਹੈ ਕਿ ਮੈਂ ਸੰਗਤ ਵਿੱਚ ਕਿਉਂ ਆਇਆ ਹਾਂ, ਅਸੀਂ ਗੁਰੂ ਕੋਲ ਕਿਉਂ ਜਾਣਾ ਹੈ, ਅਸੀਂ ਸੰਗਤ ਵਿੱਚ ਕਿਉਂ ਜਾਂਦੇ ਹਾਂ। ਕੋਈ ਸਕੂਲ ਕਾਲਜ ਵਿੱਚ ਜਾਂਦਾ ਹੈ, ਉੱਥੇ ਉਸਨੂੰ ਜੋ ਉਸਦੇ ਰੂਲਸ ਹਨ ਉਸਨੂੰ ਸਤਸੰਗਤ ਉਹ ਫੋਲੋ ਕਰਨੇ ਪੈਂਦੇ ਹਨ ਸਟੂਡੈਂਟ ਨੂੰ, ਨਹੀਂ ਤਾਂ ਫਿਰ ਉਸਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਸਨੂੰ ਤਾੜਨਾ ਹੁੰਦੀ ਹੈ, ਉਹ ਪੂਰਾ ਲਾਭ ਨਹੀਂ ਉਠਾ ਸਕਦਾ। ਮਨ ਜੋ ਉਸਦਾ ਇਕਾਗਰ ਨਹੀਂ ਹੈ, ਟੀਚਰ ਦਾ ਲੈਕਚਰ ਵੀ ਧਿਆਨ ਨਾਲ ਸੁਣਦਾ ਨਹੀਂ ਹੈ, ਤਾਂ ਸਤਸੰਗਤ ਉਹ ਫੇਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜੋ ਇਹ ਸਾਡਾ ਸਪਿਰਚੁਅਲ ਜੋ ਸਾਡੀ ਲਾਈਫ ਹੈ, ਜੋ ਕਾਲਜ ਹੈ, ਇਸ ਵਿੱਚ ਰੂਹਾਨੀ ਕਾਲਜ ਦੇ ਵਿੱਚ ਅਸੀਂ ਇੱਥੇ ਸੇਧ ਲੈਣ ਵਾਸਤੇ ਆਉਂਦੇ ਹਾਂ। ਜੇਕਰ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਸਾਨੂੰ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਹਨ, ਪੂਛਤ ਪਥਕ ਤੇ ਮਾਰਗ ਨਾ ਤਰਾ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈ ਹੈ, ਪੂਛਤ ਵੈਦ ਖਾਦ ਔਖਦ ਨਾ ਸੰਜਮ ਸੇ ਕੈਸੇ ਰੋਗ ਮਿਟਾ ਸੁਖ ਸਹਿਜ ਸਮਾਈ ਹੈ, ਗਾਏ ਸੁਨੇ ਆਖੇ ਵਿੱਚ ਪਾਈਏ ਨਾ ਪਰਮ ਪਦ ਗੁਰੂ ਉਪਦੇਸ਼ ਗਹਿ ਜੋ ਲਾਉਣਾ ਕਮਾਈ ਹੈ। ਜਿੰਨਾ ਚਿਰ ਗੁਰੂ ਦੇ ਵਚਨ, ਗੁਰੂ ਦੇ ਉਪਦੇਸ਼, ਗੁਰਬਾਣੀ ਸਰੂਪ ਜੋ ਕੀਰਤਨ ਸਰੂਪ ਦੇ ਵਿੱਚ ਆਪਾਂ ਵਿਚਾਰਦੇ ਹਾਂ ਸਾਰਿਆਂ ਵਾਸਤੇ ਜੋ ਸਾਂਝੇ ਹਨ, ਜੇ ਉਹਨਾਂ ਨੂੰ ਅਸੀਂ ਨਹੀਂ ਕਮਾਉਂਦੇ ਸਾਨੂੰ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ ਹੈ। ਵੈਦ ਨੂੰ, ਡਾਕਟਰ ਹਕੀਮ ਨੂੰ ਜੇ ਅਸੀਂ ਪੁੱਛੀ ਜਾਈਏ ਇਹ ਮੇਰੀ ਬਿਮਾਰੀ ਹੈ, ਮੈਨੂੰ ਇਹ ਰੋਗ ਲੱਗਿਆ, ਉਹ ਦਵਾਈ ਵੀ ਦਿੰਦਾ ਹੈ, ਕੋਈ ਮੈਡੀਸਨ ਜੋ ਦਿੰਦਾ ਹੈ, ਅਸੀਂ ਜੋ ਪਥ ਪਰਹੇਜ਼ ਦੱਸਦਾ ਉਹ ਨਾ ਰੱਖੀਏ ਤਾਂ ਵੀ ਸਾਨੂੰ ਉਹ ਫਿਰ ਉਸਦਾ ਰੋਗ ਦੂਰ ਨਹੀਂ ਹੁੰਦਾ ਹੈ। ਜੇਕਰ ਪੁੱਛੀ ਜਾਂਦਾ ਹੈ ਇਹ ਰਸਤਾ ਕਿੱਥੇ ਨੂੰ ਜਾਂਦਾ, ਇਹ ਰਸਤਾ ਕਿੱਥੇ ਨੂੰ ਜਾਂਦਾ, ਇਹ ਰਸਤਾ ਕਿੱਥੇ ਨੂੰ ਜਾਂਦਾ ਹੈ, ਪਰੰਤੂ ਉਸ ਰਸਤੇ ਤੇ ਚੱਲਦਾ ਨਹੀਂ ਹੈ, ਤਾਂ ਫਿਰ ਉਹ ਉੱਥੇ ਹੀ ਖੜਾ ਰਹਿੰਦਾ, ਉਸਦੀ ਮੰਜ਼ਿਲ ਤੈਅ ਨਹੀਂ ਹੁੰਦੀ, ਉਹ ਕਿਤੇ ਨਹੀਂ ਪਹੁੰਚਦਾ ਹੈ। ਇਸੇ ਤਰ੍ਹਾਂ ਅਸੀਂ ਵੀ ਕਿਤੇ ਨਹੀਂ ਪਹੁੰਚਾਂਗੇ ਜੇ ਸਾਨੂੰ ਪਤਾ ਹੀ ਨਹੀਂ ਅਸੀਂ ਕਿੱਥੇ ਪਹੁੰਚਣਾ ਹੈ, ਜੇ ਅਸੀਂ ਤੁਰਾਂਗੇ ਹੀ ਨਹੀਂ। ਜੇਕਰ ਅਸੀਂ ਅੱਗੇ ਤੁਰਦੇ ਹੀ ਨਹੀਂ, ਸਾਧ ਸੰਗਤ ਜਿੰਨਾ ਕੁਛ ਅਸੀਂ ਸੁਣਦੇ ਹਾਂ, ਜਿੰਨਾ ਕੁਛ ਅਸੀਂ ਪੜ੍ਹਦੇ ਹਾਂ, ਉਨਾ ਅਸੀਂ ਕਮਾਉਂਦੇ ਨਹੀਂ। ਬੋਲੋ ਸਤਨਾਮ, ਮੰਨਦੇ ਨਹੀਂ। ਜੇਕਰ ਇਸਨੂੰ ਅਸੀਂ, ਗੁਰੂ ਜੀ ਕਹਿੰਦੇ ਹਨ, ਜੇ ਅਸੀਂ ਸੁਣੀਏ, ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮੰਨੋ, ਅੰਦਰੇ ਤੀਰਥ ਬਣ ਜਾਏਗਾ। ਸੁਣ ਕੇ ਮੰਨਿਆ ਜਿਨ੍ਹਾਂ ਨੇ, ਉਹਨਾਂ ਦੇ ਸਾਧ ਸੰਗਤ ਵਿਹੜੇ ਪਾਰ ਹੁੰਦੇ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਜੇਕਰ ਅਸੀਂ ਗੁਰੂ ਦੇ ਬਚਨ ਨੂੰ ਮੰਨੀਏ ਕਮਾਈਏ, ਮੁਕਤੀ ਦਾ ਦਰਵਾਜ਼ਾ ਦੂਰ ਨਹੀਂ ਹੈ। ਧੰਨ ਗੁਰੂ ਨਾਨਕ ਜੀ ਕਹਿੰਦੇ ਹਨ।

ਮੰਨਾ ਪਾਵਾ ਮੋਖ ਦੁਆਰ ਮੰਨਾ ਪਰਿਵਾਰ ਸਾਧਾਰ ਪਰਿਵਾਰਾਂ ਦਾ ਵੀ ਸੁਧਾਰ ਕਰ ਸਕਦਾ ਹੈ ਜਿਨ੍ਹਾਂ ਨੇ ਮੰਨਿਆ ਜਿਨ੍ਹਾਂ ਨੇ ਗੁਰੂ ਦੇ ਵਚਨ ਤੇ ਭਰੋਸਾ ਕਰਿਆ ਜਿਨ੍ਹਾਂ ਨੇ ਗੁਰਬਾਣੀ ਤੇ ਵਿਸ਼ਵਾਸ ਕਰਿਆ ਸੋ ਖੈਰ ਆਪ ਜੀ ਸਰਵਣ ਕਰ ਰਹੇ ਸੀ ਸਤਸੰਗੀ ਵਾਸਤੇ ਗੁਰੂ ਆਉਣਾ ਗੱਪਾਂ ਛੱਪਾਂ ਨਹੀਂ ਮਾਰਨੀਆਂ ਪਰਮਾਤਮਾ ਦਾ ਨਾਮ ਜਪਦੇ ਫਿਰ ਸ਼ਰਧਾ ਨਾਲ ਨਮਸਕਾਰ ਕਰਨੀ ਫਿਰ ਆਪਣਾ ਜਿਹੜਾ ਹੈ ਮਨ ਹੈ ਗੁਰੂ ਸ਼ਬਦ ਦੇ ਨਾਲ ਜੋੜਨਾ ਗੁਰੂ ਸ਼ਬਦ ਦੇ ਨਾਲ ਜੋੜਨਾ ਆਉਂਦੇ ਜਾਂਦੇ ਸਵਾਸ ਦੇ ਨਾਲ ਸਿਮਰਨ ਕਰਨਾ ਬਾਣੀ ਪੜ੍ਹਨੀ ਸਮੇਂ ਨੂੰ ਬਰਬਾਦ ਨਾ ਕਰਨਾ ਅਸੀਂ ਇੱਥੇ ਕਿਸੇ ਨਾਲ ਜੁੜਨ ਵਾਸਤੇ ਨਹੀਂ ਆਉਂਦੇ ਅਸੀਂ ਗੁਰਬਾਣੀ ਨਾਲ ਜੁੜਨ ਵਾਸਤੇ ਆਏ ਹਾਂ ਸ਼ਬਦ ਨਾਲ ਜੁੜਨ ਵਾਸਤੇ ਆਏ ਹਾਂ ਨਾਮ ਨਾਲ ਜੁੜਨ ਵਾਸਤੇ ਆਏ ਹਾਂ ਸੋ ਆਪ ਜੀ ਸਰਵਣ ਕਰ ਰਹੇ ਸੀ ਇਹ ਸਵਾਸ ਕਿਤਨੇ ਅਮੋਲਕ ਹਨ ਇਹ ਜਨਮ ਕਿੰਨਾ ਅਮੋਲਕ ਹੈ ਦੁਨੀਆ ਵੀ ਕੋਈ ਸਾਨੂੰ ਚੀਜ਼ ਖੋ ਜਾਂਦੀ ਹੈ ਕਿਤਨਾ ਫਿਕਰ ਕਰਦੇ ਹਾਂ ਕਈ ਕਈ ਦਿਨ ਸੌਂਦੇ ਨਹੀਂ ਹਾਂ ਪਰੰਤੂ ਸਾਡਾ ਇਹ ਜਨਮ ਜਾ ਰਿਹਾ ਹੈ ਸਾਡੇ ਸਵਾਸ ਜਾ ਰਹੇ ਹਨ ਕਿਤਨਾ ਅਮੋਲਕ ਵਕਤ ਜਾ ਰਿਹਾ ਹੈ ਅਸੀਂ ਕੋਈ ਚਿੰਤਾ ਨਹੀਂ ਕਰਦੇ ਮਹਾਰਾਜ ਕਹਿ ਰਹੇ ਹਨ

0: ਗੁਰੂ ਜੀ ਕਹਿੰਦੇ ਨੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋ। ਛੋਟੇ ਮੋਟੇ ਅਹੁਦੇ, ਛੋਟੇ ਮੋਟੇ ਧਨ ਪਦਾਰਥ, ਥੋੜਾ ਬਹੁਤਾ ਲੱਖ ਕਰੋੜ, ਇਹ ਤਾਂ ਛੋਟੀ ਗੱਲ ਹੈ। ਗੁਰੂ ਜੀ ਕਹਿੰਦੇ ਨੇ ਕੋਈ ਛੋਟੇ ਮੋਟੇ ਖੇਤੇ ਦਾ ਕੋਈ ਮਾਲਕ ਬਣ ਜਾਵੇ, ਕੋਈ ਅਫਸਰ ਬਣ ਜਾਵੇ, ਕੋਈ ਹੋਰ ਕੁਛ ਹੋਰ ਬਣ ਜਾਵੇ, ਉਹ ਬੜੀ ਛੋਟੀ ਗੱਲ ਹੈ। ਜੇ ਨੌਵਾਂ ਖੰਡਾਂ ਦਾ ਵੀ ਇਸ ਨੂੰ ਰਾਜਾ ਬਣਾ ਦਿੱਤਾ ਜਾਵੇ, ਨੌ ਖੰਡਾਂ ਦਾ ਰਾਜ ਇਹ ਮਾਲਕ ਵੀ ਬਣ ਜਾਵੇ, ਪਰੰਤੂ ਗੁਰੂ ਤੋਂ ਬਿਨਾਂ, ਪਰਮਾਤਮਾ ਦੇ ਨਾਮ ਜਪ ਤੋਂ ਬਿਨਾਂ, ਜਪਣ ਤੋਂ ਬਿਨਾਂ ਅੰਤ ਚਲੈ ਗੋ ਹਾਰੀ, ਅੰਤ ਨੂੰ ਹਾਰ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਹੈ, ਅੰਤ ਚਲੈ ਗੋ ਹਾਰੀ। ਫਿਰ ਕੀੜੀ ਤੇ ਰਾਜੇ ਦੇ ਵਿੱਚ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੋਈ ਫਰਕ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕੋਈ ਫਰਕ ਨਹੀਂ ਹੈ ਤੇ ਸਾਧ ਸੰਗਤ ਭਗਵਾਨ ਸ੍ਰੀ ਰਾਮ ਚੰਦਰ ਤ੍ਰੇਤੇ ਦੇਵਤਾ ਵਸ਼ਿਸ਼ਠ ਜੀ ਦੇ ਸਤਸੰਗਤ ਵਿੱਚ ਬੈਠੇ ਹਨ ਤੇ ਸਤਸੰਗਤ ਆਪ ਦੇ ਮੁਖਾਰਬਿੰਦ ਤੋਂ ਮਿਨਾ ਮਿਨਾ ਹਾਸਾ ਨਿਕਲ ਰਿਹਾ ਹੈ, ਮੁਸਕਰਾ ਰਹੇ ਹਨ ਆਪ। ਵਸ਼ਿਸ਼ਠ ਜੀ ਦਾ ਧਿਆਨ ਸ੍ਰੀ ਰਾਮ ਜੀ ਵੱਲ ਗਿਆ, ਪੁੱਛਦੇ ਹਨ ਬੇਟਾ ਕੀ ਗੱਲ ਹੈ, ਤੁਸੀਂ ਤਾਂ ਮਰਿਆਦਾ ਪੁਰਸ਼ੋਤਮ ਹੋ, ਪਤਾ ਹੈ ਤੁਹਾਨੂੰ ਹਰ ਮਰਿਆਦਾ ਦਾ, ਸਤਸੰਗ ਦੀ ਮਰਿਆਦਾ ਕੀ ਹੁੰਦੀ ਹੈ, ਸਾਧੂਆਂ ਕੋਲ ਜਾਣ ਦੀ ਬੈਠਣ ਦੀ ਕੀ ਮਰਿਆਦਾ ਹੁੰਦੀ ਹੈ, ਤੁਸੀਂ ਕਿਉਂ ਹੱਸ ਰਹੇ ਹੋ। ਬਿਨਾਂ ਕਾਰਨ ਤੋਂ ਸਿਆਣਾ ਪੁਰਸ਼ ਨਹੀਂ ਹੱਸਿਆ ਕਰਦਾ, ਬਿਨਾਂ ਕਾਰਨ ਤੋਂ ਸਿਆਣਾ ਪੁਰਸ਼ ਨਹੀਂ ਹੱਸਦਾ ਹੈ, ਤੇ ਤੁਸੀਂ ਕਿਉਂ ਹੱਸ ਰਹੇ ਹੋ। ਕਹਿੰਦੇ ਗੁਰਦੇਵ ਮੈਂ ਬਿਨਾਂ ਕਾਰਨ ਤੋਂ ਨਹੀਂ ਹੱਸ ਰਿਹਾ। ਕਹਿੰਦੇ ਫਿਰ ਕੀ ਕਾਰਨ ਹੈ, ਤੁਸੀਂ ਕਿਉਂ ਹੱਸ ਰਹੇ ਹੋ। ਕਹਿੰਦੇ ਮੈਂ ਉਹ ਕੀੜੇ ਵੱਲ ਦੇਖ ਕੇ ਹੱਸ ਰਿਹਾ ਹਾਂ। ਕਹਿੰਦੇ ਕੀੜੇ ਵੱਲ ਦੇਖ ਕੇ ਹੱਸਣਾ, ਕੀੜੇ ਵੱਲ ਦੇਖ ਕੇ ਹੱਸਣਾ, ਕਹਿੰਦੇ ਇਸ ਦੀ ਲੱਤ ਟੁੱਟੀ ਹੋਈ ਹੈ, ਕੀੜਾ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਫਿਰ ਡਿੱਗ ਪੈਂਦਾ ਹੈ, ਇਸ ਦੀ ਵਿਚਾਰੇ ਦੀ ਲੱਤ ਟੁੱਟੀ ਹੋਈ ਜਾਂ ਦੋ ਲੱਤਾਂ ਟੁੱਟੀਆਂ ਹੋਈਆਂ ਹਨ, ਤੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਕੰਧ ਤੇ ਜਾਂ ਕਿਸੇ ਦੀਵਾਰ ਤੇ ਜਾਂ ਕਿਸੇ ਚੀਜ਼ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਵਿਚਾਰਾ, ਫਿਰ ਤਿਲਕ ਜਾਂਦਾ ਹੈ, ਡਿੱਗ ਪੈਂਦਾ ਹੈ, ਫਿਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਫਿਰ ਡਿੱਗ ਪੈਂਦਾ ਹੈ। ਕਹਿੰਦੇ ਇਸ ਵਿੱਚ ਹੱਸਣ ਦੀ ਕਿਆ ਗੱਲ ਹੈ, ਕੀੜਾ ਹੈ ਵਿਚਾਰਾ, ਲੱਤਾਂ ਟੁੱਟੀਆਂ ਹੋਈਆਂ ਹਨ, ਤੇ ਇਸ ਕਰਕੇ ਫਿਰ ਇਹ ਹੁਣ ਚੜ੍ਹਦਾ ਹੈ ਫਿਰ ਡਿੱਗੇ ਹੀ ਪਵੇਗਾ, ਇਸ ਵਿੱਚ ਹੱਸਣ ਦੀ ਕਿਆ ਗੱਲ ਹੈ। ਸ੍ਰੀ ਰਾਮ ਜੀ ਕਹਿੰਦੇ ਹਨ ਗੁਰਦੇਵ ਮੈਂ ਇਸ ਕਰਕੇ ਹੱਸਦਾ, ਇਹ ਕੀੜਾ ਸੱਤ ਵਾਰ ਇੰਦਰ ਦੀ ਪਦਵੀ ਪ੍ਰਾਪਤ ਕਰ ਚੁੱਕਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮੈਂ ਇਸ ਕਰਕੇ ਨਹੀਂ ਹੱਸ ਰਿਹਾ, ਕੀੜਾ ਕਿਉਂ ਹੈ, ਇਹ ਤਾਂ ਪਰਮੇਸ਼ਰ ਦੀ ਰਚਨਾ ਹੈ, ਇਹ ਤਾਂ ਪਰਮਾਤਮਾ ਦੀ ਰਚਨਾ ਹੈ, ਕੋਈ ਨਿਰਧਨ ਹੈ, ਕੋਈ ਸਰਧਨ ਹੈ, ਕੋਈ ਕੁਛ ਬਣਾਇਆ, ਕੋਈ ਕੁਛ ਬਣਾਇਆ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਕਿਸੇ ਯੂਨੀ ਵਿੱਚ ਪਾਇਆ, ਕੋਈ ਕਿਸੇ ਯੂਨੀ ਦੇ ਵਿੱਚ ਪਾਇਆ, ਇਹ ਤਾਂ ਪਰਮਾਤਮਾ ਦੀ ਅਸਚਰਜ ਰਚਨਾ ਹੈ, ਜੋ ਇਹ ਸੰਸਾਰ ਦੀ ਰਚਨਾ ਰਚੀ ਹੋਈ ਹੈ, ਕੁਦਰਤ ਹੈ, ਜੋ ਕੁਦਰਤ ਦਾ ਜੋ ਖੇਲ ਇਹ ਪਰਮਾਤਮਾ ਨੇ ਰਚਿਆ ਹੋਇਆ ਹੈ ਅਨੇਕਾਂ ਸਰੂਪਾਂ ਦੇ ਵਿੱਚ। ਸੋ ਇਸ ਕਰਕੇ ਨਹੀਂ ਮੈਂ ਹੱਸ ਰਿਹਾ, ਇਸ ਕਰਕੇ ਹੱਸ ਰਹੇ ਹਾਂ ਅਸੀਂ ਤਾਂ, ਸ੍ਰੀ ਰਾਮ ਜੀ ਕਹਿਣ ਲੱਗੇ, ਇਹ ਕੀੜਾ ਜਿਸ ਤੋਂ ਅੱਜ ਇਹ ਦੀਵਾਰ ਤੇ ਨਹੀਂ ਚੜਿਆ ਜਾ ਰਿਹਾ, ਵਿਚਾਰਾ ਕੀੜ ਜੂਨੀ ਦੇ ਵਿੱਚ ਪਿਆ ਹੋਇਆ ਹੈ, ਜਿਸ ਦੀ ਲੱਤਾਂ ਟੁੱਟੀਆਂ ਹੋਈਆਂ ਹਨ, ਫਿਰ ਡਿੱਗ ਪੈਂਦਾ, ਫਿਰ ਕੁਛ ਕਰਦਾ, ਇਹ ਸੱਤ ਵਾਰ ਇੰਦਰ ਬਣ ਚੁੱਕਿਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇੰਦਰ ਦੀ ਪਦਵੀ ਇੱਕ ਰਾਜਾ ਮਹਾਰਾਜਾ ਇਸ ਦੁਨੀਆਂ ਦੇ ਸਾਧ ਸੰਗ ਇੰਦਰ ਦੇ ਸਾਹਮਣੇ ਇਸ ਭੋਗ ਪਦਾਰਥ ਤੁੱਛ ਹਨ, ਕੁਛ ਵੀ ਨਹੀਂ ਹਨ। ਸਵਰਗ ਲੋਕ ਦੇ ਜੋ ਪਦਾਰਥ ਹਨ ਉਹਨਾਂ ਦੇ ਸਾਹਮਣੇ ਇਹ ਦੁਨਿਆਵੀ ਪਦਾਰਥ ਕੁਛ ਵੀ ਮਾਇਨਾ ਨਹੀਂ ਰੱਖਦੇ ਹਨ। ਇਹ ਸੱਤ ਵਾਰ ਇੰਦਰ ਦੀ ਪ੍ਰਾਪਤੀ ਕਰ ਚੁੱਕਾ ਹੈ, ਪਰੰਤੂ ਫਿਰ ਅੱਜ ਇਸ ਦੀ ਕੀ ਹਾਲਤ ਹੈ, ਇਸ ਦੀ ਕੀ ਹਾਲਤ ਹੈ, ਕੀ ਦਸ਼ਾ ਹੈ, ਕੀੜਾ ਬਣਿਆ ਹੋਇਆ। ਕਹਿੰਦੇ ਅਸੀਂ ਤਾਂ ਇਸ ਕਰਕੇ ਹੱਸ ਰਹੇ ਹਾਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਬ੍ਰਹਮ ਗਿਆਨੀ ਪੁਰਸ਼, ਸੋ ਸਾਧ ਸੰਗਤ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋ ਹਾਰੀ। ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਗੁਰੂ ਤੋਂ ਬਿਨਾਂ ਇਸ ਮਨੁੱਖ ਦੀ ਕੀ ਹਾਲਤ ਹੁੰਦੀ ਹੈ, ਕੀ ਦਸ਼ਾ ਹੁੰਦੀ ਹੈ, ਕਿਤਨਾ ਵੀ ਵੱਡਾ ਕਿਉਂ ਬਣ ਜਾਵੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜੀਵ ਦੀ ਹਾਲਤ ਕੀ ਹੈ ਪੂਰੇ ਗੁਰੂ ਤੋਂ ਬਿਨਾਂ। ਕਿਉਂ ਗੁਰੂ ਨੂੰ ਮੱਥਾ ਟੇਕਦੇ ਹਾਂ, ਕਿਉਂ ਗੁਰੂ ਅੱਗੇ ਅਰਦਾਸਾਂ ਕਰਨੀਆਂ ਹਨ, ਕਿਉਂ ਗੁਰੂ ਨਾਨਕ ਸਰੀਰ ਤਾਂ ਉਹਨਾਂ ਦਾ ਸਾਡੇ ਵਰਗਾ ਸੀ, ਵਿਸ਼ਵਾਸ ਨਹੀਂ ਸਾਰਿਆਂ ਨੂੰ ਆਇਆ ਤੇ ਸਾਧ ਸੰਗਤ, ਪਰੰਤੂ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਮਹਾਰਾਜ ਕਹਿੰਦੇ ਹਨ। ਇਸ ਕਰਕੇ ਗੁਰੂ ਅੱਗੇ ਨਮਸਕਾਰਾਂ ਕਰਨੀਆਂ, ਮੱਥਾ ਟੇਕਣੇ ਹਾਂ। ਗੁਰੂ ਪਰਮੇਸ਼ਰ ਦਾ ਦੂਸਰਾ ਸਰੂਪ ਹੈ ਗੁਰੂ ਗੋਬਿੰਦ।

0: ਸਾਚ ਨਾਮ ਆਧਾਰ, ਜਿਨ੍ਹਾਂ ਨੂੰ ਨਾਮ ਦਾ ਆਧਾਰ ਹੋ ਗਿਆ ਫਿਰ ਉਹਦੀਆਂ ਸਾਰੀਆਂ ਹੀ ਭੁੱਖਾਂ ਦੂਰ ਹੋ ਜਾਂਦੀਆਂ ਹਨ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਇਹ ਗੁਰੂ ਦੀ ਸ਼ਰਨ ਵਿੱਚੋਂ ਮਿਲ ਸਕਦਾ। ਜੈਸੇ ਮੰਦਿਰ ਮੇ ਬਲ ਹਰਨਾ ਠਹਿਰੇ, ਨਾਮ ਬਿਨਾ ਕੈਸੇ ਪਾਰ ਉਤਰੇ, ਕੁੰਭ ਬਿਨਾ ਜਲ ਨਾਹੇ ਟਿਕਾਵੇ। ਕੁੰਭ ਕਹਿੰਦੀਆਂ ਨੇ ਘੜੇ ਨੂੰ, ਆਖਿਆ ਜਿਸ ਤਰ੍ਹਾਂ ਜਲ ਕੁੰਭ ਤੋਂ ਬਿਨਾ ਟਿਕ ਨਹੀਂ ਸਕਦਾ, ਆ ਬਰਤਨ ਤੋਂ ਬਿਨਾ ਜਲ ਕਿਵੇਂ ਟਿਕਾਓਗੇ ਭਾਈ? ਉਹ ਜਲ ਬਰਤਨ ਤੋਂ ਬਿਨਾ ਬਿਖਰ ਜਾਂਦਾ, ਜ਼ਾਇਆ ਹੋ ਜਾਂਦਾ। ਤੇ ਜੇ ਤੈਨੂੰ ਹੀ ਸਤਸੰਗ ਨਹੀਂ ਪ੍ਰਾਪਤ ਹੋਇਆ, ਗੁਰੂ ਕੀ ਸ਼ਰਨ ਨਹੀਂ ਪ੍ਰਾਪਤ ਹੋਈ, ਤਾਂ ਤੇਰਾ ਮਨੁੱਖਾ ਜਨਮ ਵੀ ਇਸੇ ਤਰ੍ਹਾਂ ਰੁੜ ਜਾਏਗਾ। ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਦੀ ਸ਼ਰਨ ਵਿੱਚੋਂ ਤੈਨੂੰ ਲੋਕ ਪਰਲੋਕ ਦੇ ਸੁੱਖ ਮਿਲਣਗੇ।

ਉਹ ਉਹਨਾਂ ਦੇ ਕੋਈ ਮਾਨ ਸਰੋਵਰ ਤੇ ਕੌਆ ਆ ਜਾਵੇ ਤਾਂ ਉਹਨੂੰ ਚੁੰਝਾਂ ਮਾਰ ਮਾਰ ਕੇ ਹੀ ਮਾਰ ਦਿੰਦੇ ਹਨ ਜਾਂ ਭਜਾ ਦਿੰਦੇ ਹਨ। ਹੰਸ ਆਪਣੇ ਮਾਨ ਸਰੋਵਰ ਤੇ ਕਦੀ ਵੀ ਕੌਆਂ ਨੂੰ ਬਗਲਿਆਂ ਨੂੰ ਕਦੀ ਨਹੀਂ ਬੈਠਣ ਦਿੰਦਾ। ਗੁਰਸਿੱਖ ਨੂੰ ਇਸ ਲਈ ਪਰਮ ਹੰਸ ਕਿਹਾ ਹੈ ਕਿ ਸਤ ਸੰਗਤ ਵਿਚ ਕੋਈ ਵੱਡੇ ਤੋਂ ਵੱਡਾ ਵੀ ਪਾਪੀ ਆ ਜਾਵੇ, ਗੁਨਾਹਗਾਰ ਆ ਜਾਵੇ, ਨਿਮਰਤਾ ਦੇ ਨਾਲ ਗੁਰੂ ਦੇ ਚਰਨਾਂ ਵਿਚ ਆ ਜਾਵੇ ਤਾਂ ਗੁਰੂ ਕੇ ਸਿੱਖ ਉਸ ਨੂੰ ਆਪਣੀ ਗੱਲ ਨਾਲ ਲਾ ਲੈਂਦੇ ਹਨ, ਉਸ ਨਾਲ ਪਿਆਰ ਕਰਦੇ ਹਨ। ਇਸ ਲਈ ਗੁਰਸਿੱਖ ਨੂੰ ਪਰਮ ਹੰਸ ਕਿਹਾ। ਤੋ ਭਾਈ ਸਾਹਿਬ ਗੁਰਦਾਸ ਜੀ ਸਿੱਖ ਪੰਥ ਦੇ ਵੇਦ ਵਿਆਸ ਕਹਿ ਰਹੇ ਹਨ, ਬਈ ਸਾਧ ਸੰਗਤ ਸੱਚ ਖੰਡ ਹੈ, ਭਗਤ ਵਸ਼ਲ ਹੋਏ ਵਸ ਗਤ ਆਇਆ। ਸਾਧ ਸੰਗਤ ਹੀ ਸੱਚ ਖੰਡ ਹੈ। ਨਾਰਦ ਜੀ ਨੂੰ ਇੱਕ ਵੇਰਾ ਮਨ ਵਿਚ ਖਿਆਲ ਆਇਆ ਬਈ ਚਲੋ ਭਗਵਾਨ ਦੇ ਦਰਸ਼ਨ ਕਰੀਏ, ਬੈਕੁੰਠ ਵਿਚ ਵੇਖਿਆ ਨਹੀਂ ਮਿਲੇ, ਯੋਗੀਆਂ ਦੇ ਮੱਠਾਂ ਵਿਚ ਵੇਖਿਆ ਨਹੀਂ ਮਿਲੇ, ਵਿਸ਼ਨਪੁਰੀ ਸ਼ਿਵਪੁਰੀ ਇੰਦਰਪੁਰੀ ਸਾਰੀਆਂ ਪੁਰੀਆਂ ਵਿਚ ਆਪਨੇ ਭਾਲ ਕੀਤੀ ਪਰ ਦਰਸ਼ਨ ਨਹੀਂ ਹੋਏ। ਜਾਂ ਇਕਾਗਰ ਚਿੱਤ ਹੋ ਕੇ ਆਪ ਕੀਰਤਨ ਕਰਨ ਬੈਠ ਗਏ ਤਾਂ ਸਾਹਮਣੇ ਭਗਵਾਨ ਆ ਕੇ ਦਰਸ਼ਨ ਦਿੰਦੇ ਹਨ ਔਰ ਬੈਠੇ ਹਨ। ਆਖਿਆ ਮਹਾਰਾਜ ਮੈਂ ਤਾਂ ਸੋਚਿਆ ਸੀ ਬਈ ਸ਼ਾਇਦ ਆਪ ਸਵਰਗਾਂ ਵਿਚ ਰਹਿੰਦੇ ਹੋ ਜਾਂ ਸ਼ਿਵਪੁਰੀ ਗਏ ਹੋਵੋਗੇ, ਬ੍ਰਹਮਪੁਰੀ ਗਏ ਹੋਵੋਗੇ, ਧਰੂਪੁਰੀ ਗਏ ਹੋਵੋਗੇ, ਮੈਂ ਤਾਂ ਸਾਰੀਆਂ ਪੁਰੀਆਂ ਵਿਚ ਆਪ ਦੀ ਭਾਲ ਕੀਤੀ ਪਰ ਆਪ ਕਿਤੇ ਨਹੀਂ ਮਿਲੇ। ਤਾਂ ਭਗਵਾਨ ਕਹਿਣ ਲੱਗੇ, ਨਾਰਦ ਜੇ ਤੂੰ ਕਿਤੇ ਸਤ ਸੰਗਤ ਵਿਚ ਆ ਜਾਂਦਾ ਨਾ, ਜੇ ਸਤ ਸੰਗਤ ਵਿਚ ਆ ਜਾਂਦਾ ਤਾਂ ਤੂੰ ਕਦੇ ਖਾਲੀ ਨਾ ਮੁੜਦੋ, ਕਿਉਂਕਿ ਮੇਰਾ ਤਾਂ ਨਿੱਜ ਘਰ ਹੀ ਉਹੀ ਹੈ, ਮੇਰਾ ਨਿੱਜ ਘਰ ਹੀ ਸਤ ਸੰਗਤ ਹੈ। ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਾਧ ਸੰਗਤ ਦਾ ਬੈਕੁੰਠ ਬਖਸ਼ਿਸ਼ ਕੀਤਾ। ਆਖਿਆ ਭਾਈ ਜਿਨ੍ਹਾਂ ਨੂੰ ਇਹ ਬੈਕੁੰਠ ਨਸੀਬ ਹੈ ਨਾ, ਅੱਗੇ ਜਾ ਕੇ ਉਸ ਬੈਕੁੰਠ ਦਾ ਵੀ ਉਹੀ ਆਨੰਦ ਮਾਣਨਗੇ ਜਿਨ੍ਹਾਂ ਨੇ ਸਾਧ ਸੰਗਤ ਦਾ ਬੈਕੁੰਠ

ਭਟਕਦਾ ਹੋਇਆ ਮਨ ਸੇਵਾ ਕਰਕੇ ਟਿਕ ਜਾਂਦਾ। ਇਹੀ ਤਾਂ ਬਰਕਤ ਹੈ ਸੇਵਾ ਦੀ। ਔਰ ਇਹ ਸੇਵਾ ਤਿੰਨ ਪ੍ਰਕਾਰ ਨਾਲ ਕੀਤੀ ਜਾਂਦੀ ਹੈ, ਤਨ ਮਨ ਧਨ। ਸਰੀਰ ਕਰਕੇ ਸੇਵਾ, ਜੂਠੇ ਭਾਂਡੇ ਮਾਂਜਣੇ, ਲੰਗਰ ਤਿਆਰ ਕਰਨਾ।

ਲਾਉਣਾ ਪੱਖਾ ਝੱਲਣਾ ਇਹ ਹੈ ਤਨ ਕਰਕੇ ਸੇਵਾ, ਮਨ ਕਰਕੇ ਸੇਵਾ ਹੈ ਬਾਣੀ ਪੜ੍ਹਨੀ, ਪੜ੍ਹਨ ਵਾਸਤੇ ਪ੍ਰੇਰਣਾ ਦੇਣੀ, ਉਪਦੇਸ਼ ਜੋ ਕਹਿਣਾ ਉਹ ਆਪਣੇ ਆਪ ਕਮਾਉਣਾ ਵੀ, ਆਪਣੇ ਮਨ ਕਰਕੇ ਬਾਣੀ ਪੜ੍ਹਨੀ, ਵਿਖਾਵਾ ਕਰਕੇ ਨਹੀਂ। ਜੇ ਕਿਧਰੇ ਕੋਈ ਟੁੱਟਿਆ ਹੋਇਆ ਮਨ, ਕੋਈ ਟੁੱਟਿਆ ਹੋਇਆ ਮਨੁੱਖ ਪ੍ਰੇਰਣਾ ਦਾ ਸਦਕਾ ਜੁੜ ਜਾਏ ਗੁਰੂ ਨਾਨਕ ਦੇ ਚਰਨਾਂ ਨਾਲ, ਤਾਂ ਸਮਝ ਤੇਰਾ ਵੀ ਜਨਮ ਸਫਲਾ। ਬਾਣੀ ਪੜ੍ਹਨੀ, ਪੜ੍ਹਨ ਲਈ ਪ੍ਰੇਰਣਾ ਦੇਣੀ, ਸ਼ੁਭ ਮਾਰਗ ਤੇ ਚੱਲਣਾ, ਸ਼ੁਭ ਮਾਰਗ ਤੇ ਚੱਲਣ ਲਈ ਪ੍ਰੇਰਣਾ ਦੇਣੀ, ਸਿਮਰਨ ਕਰਨਾ, ਆਪ ਕਰਨਾ, ਹੋਰਨਾਂ ਨੂੰ ਪ੍ਰੇਰਣਾ ਦੇਣੀ, ਕਿਵੇਂ ਸਿਮਰਨ ਕਰੀਦਾ ਹੈ। ਔਰ ਧਨ ਕਰਕੇ ਸੇਵਾ ਜੋ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਧਨ ਪਦਾਰਥ ਕਿਰਤ ਕਮਾਈ ਕਰਕੇ ਪ੍ਰਾਪਤ ਹੋਇਆ, ਉਸ ਵਿੱਚੋਂ ਦਸਵੰਧ ਕੱਢ ਔਰ ਉਹ ਗੁਰੂ ਲੇਖੇ ਲਾ ਸੇਵਾ ਕਰ। ਉਸ ਤਨ ਮਨ ਧਨ ਤਿੰਨ ਪ੍ਰਕਾਰ ਨਾਲ ਸੇਵਾ ਹੈ ਗੁਰੂ, ਇਸ ਸੇਵਾ ਤੇ ਰਿਝਦੇ ਹਨ ਗੁਰੂ ਪਾਤਸ਼ਾਹ, ਸਾਨੂੰ ਉਪਦੇਸ਼ ਪ੍ਰਮਾਨ ਕਰ ਰਹੇ ਨੇ।

ਤੁਰਿਆ ਜਾਂਦਾ, ਬੇਪਰਵਾਹੀ ਨਾਲ ਤੁਰਿਆ ਜਾਂਦਾ। ਅਚਾਨਕ ਜੋ ਹੀ ਇੱਕ ਪਹਾੜੀ ਦਾ ਮੋੜ ਮੁੜਨ ਲੱਗਾ ਤਾਂ ਕੀ ਵੇਖਿਆ, ਅੱਗੇ ਇੱਕ ਬਜ਼ੁਰਗ ਬੈਠਿਆ ਸੀ। ਉਹਨੂੰ ਬੜੇ ਜ਼ੋਰ ਦੀ ਖੰਘ ਆ ਰਹੀ, ਉਹਦਾ ਸਾਹ ਫੁੱਲ ਰਿਹਾ, ਦਮ ਫੁੱਲ ਰਿਹਾ। ਉਹਦੇ ਕੋਲੋਂ ਦੀ ਲੰਘਣ ਲੱਗਾ ਤਾਂ ਉਹਨੇ ਇਸ਼ਾਰਾ ਕੀਤਾ, ਜਵਾਨਾ ਰੁਕ ਜਾ। ਇਹ ਰੁਕ ਗਿਆ, ਕਹਿਣ ਲੱਗਾ, ਬਾਬਾ ਜੀ ਦੱਸੋ ਮੈਂ ਕੀ ਸੇਵਾ ਕਰਾਂ। ਆਖਣ ਲੱਗਾ, ਜਾਪਦਾ ਹੈ ਗੁਰੂ ਕਾ ਸਿੱਖ ਹੈ। ਹਾਂ ਮਹਾਰਾਜ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਾ ਤੇ ਮੈਂ ਵੀ ਉੱਥੇ ਰਿਹਾ, ਪਰ ਕੀ ਕਰਾਂ, ਵਡੇਰੀ ਉਮਰ ਹੋਣ ਕਰਕੇ ਤੁਰਿਆ ਨਹੀਂ ਜਾਂਦਾ, ਨਾਲੇ ਸਾਹ ਫੁੱਲਦਾ, ਖੰਘ ਆਉਂਦੀ ਹੈ, ਜੋ ਰਸਤੇ ਵਿੱਚ ਚੱਲਣ ਤੋਂ ਰੁਕਾਵਟ ਪੈਦਾ ਹੁੰਦੀ। ਕਹਿਣ ਲੱਗਾ, ਬਾਬਾ ਜੀ ਛੇਤੀ ਕਰੋ, ਮੈਨੂੰ ਜਲਦੀ ਹੈ। ਬਾਬਾ ਕਹਿਣ ਲੱਗਾ, ਗੁਰਮੁਖਾ ਆ ਭਾਂਡੇ ਵਿੱਚ ਕੀ ਲਿਆ ਹੋਇਆ। ਕਹਿਣ ਲੱਗਾ, ਜੀ ਇਸ ਭਾਂਡੇ ਵਿੱਚ ਸ਼ਹਿਦ ਲਿਆ ਹੈ, ਮਾਖਿਓ। ਇਹ ਮੇਰੇ ਇਲਾਕੇ ਵਿੱਚ ਜੰਗਲ ਵਿੱਚ ਹੁੰਦਾ ਹੈ, ਉਹ ਸ਼ਹਿਦ ਤਿਆਰ ਕਰਕੇ ਮੈਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਚੱਲਿਆ, ਭੇਟਾ ਵਜੋਂ ਲੈ ਚੱਲਿਆ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜੇ ਥੋੜ੍ਹਾ ਕੁ ਜਿੰਨਾ ਸ਼ਹਿਦ ਮੈਨੂੰ ਦੇ ਦੇਵੇ। ਸੁਣਿਆ ਹੈ ਸ਼ਹਿਦ ਖਾਣ ਕਰਕੇ ਦਮ ਠੀਕ ਹੁੰਦਾ ਹੈ, ਸਾਹ ਠੀਕ ਹੁੰਦਾ ਹੈ, ਤੇ ਮੈਂ ਵੀ ਤੇਰੇ ਨਾਲ ਤੁਰ ਪਵਾਂਗਾ, ਦਰਸ਼ਨਾਂ ਲਈ ਮੈਂ ਵੀ ਚੱਲ ਪਾਵਾਂਗਾ, ਥੋੜ੍ਹਾ ਕੁ ਜਿੰਨਾ ਸ਼ਹਿਦ ਦੇ ਦੇ। ਇਹ ਜਵਾਨ ਕਹਿਣ ਲੱਗਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਇਹਨੂੰ ਤਾਂ ਮੀਰੀ ਪੀਰੀ ਦੇ ਪਾਤਸ਼ਾਹ ਹੀ ਪਹਿਲਾਂ ਭੋਗ ਲਾਣਗੇ, ਤਾਂ ਕਿਤੇ ਕੋਈ ਹੋਰ ਲੈ ਸਕਦਾ, ਕਿਸੇ ਹੋਰ ਨੂੰ ਨਹੀਂ ਮੈਂ ਦੇ ਸਕਦਾ। ਇਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਿਸ ਗੁਰੂ ਦੇ ਦਰਸ਼ਨਾਂ ਲਈ ਚੱਲੇ ਉਸੇ ਦਾ ਵਾਸਤਾ, ਥੋੜ੍ਹਾ ਕੁ ਜਿੰਨਾ ਸ਼ਹਿਦ ਦੇ ਦੇ, ਮੇਰੀ ਤਬੀਅਤ ਠੀਕ ਹੋ ਜਾਏਗੀ ਤੇ ਮੈਂ ਵੀ ਤੁਰ ਪਾਵਾਂਗਾ ਦਰਸ਼ਨਾਂ ਲਈ, ਮੇਰੀ ਮਿਹਰਬਾਨੀ ਹੋਵੇਗੀ। ਪਰ ਇਹ ਨੌਜਵਾਨ ਗੁਰਸਿੱਖ ਕਹਿੰਦਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਜੇ ਚੱਲਣਾ ਹੈ ਤਾਂ ਥੋੜੀ ਬਹੁਤ ਦੂਰ ਮੈਂ ਤੁਹਾਨੂੰ ਸਹਾਰਾ ਦੇ ਕੇ ਲੈ ਚੱਲ ਸਕਦਾ, ਪਰ ਸ਼ਹਿਦ ਨਹੀਂ ਦਿੰਦਾ, ਇਹ ਤਾਂ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੀ ਭੇਟਾ ਕਰਨਾ, ਜੇ ਚੱਲਣਾ ਹੀ ਤਾਂ ਚੱਲ, ਨਹੀਂ ਤਾਂ ਤੇਰੀ ਮਰਜ਼ੀ। ਉਸ ਬਾਬਾ ਨੂੰ, ਉਸ ਬਜ਼ੁਰਗ ਨੂੰ ਉੱਥੇ ਹੀ ਉਸੇ ਹਾਲਤ ਵਿੱਚ ਛੱਡ ਕੇ ਇਹ ਤੁਰ ਪਿਆ। ਪਹੁੰਚ ਗਿਆ ਦਰਬਾਰ ਵਿੱਚ ਜਿੱਥੇ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਨੇ, ਔਰ ਉੱਥੇ ਕੋਈ ਲੰਗਰ ਪ੍ਰਸ਼ਾਦ ਤਿਆਰ ਕਰ ਰਿਹਾ ਹੈ, ਕੋਈ ਪਾਣੀ ਦੀ ਸੇਵਾ ਪਿਆ ਕਰਦਾ ਹੈ, ਕੋਈ ਤੱਪੜ ਝਾੜ ਕੇ ਵਿਛਾ ਰਿਹਾ ਹੈ, ਕੋਈ ਸੰਗਤਾਂ ਦੇ ਠਹਿਰਨ ਵਾਸਤੇ ਬੰਦੋਬਸਤ ਪਿਆ ਕਰਦਾ ਹੈ, ਕਿਉਂਕਿ ਗੁਰੂ ਘਰ ਵਿੱਚ

ਦਰਸ਼ਨਾਂ ਲਈ ਜੁੜੀਆਂ ਹੋਈਆਂ ਸੰਗਤਾਂ ਅਨੇਕ ਪ੍ਰਕਾਰ ਦੀਆਂ ਭੇਟਾਂ ਵਾ ਲੈ ਕੇ ਹਾਜ਼ਰ ਹੋ ਰਹੀਆਂ। ਬੜਾ ਖੁਸ਼ ਹੋਇਆ, ਇੱਥੋਂ ਦਾ ਵਾਤਾਵਰਣ ਵੇਖ ਕੇ ਬੜਾ ਹੀ ਪ੍ਰਭਾਵਿਤ ਹੋਇਆ। ਜਾ ਹਜ਼ੂਰੀ ਵਿੱਚ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਦੀ, ਔਰ ਭੇਟਾ ਵਜੋਂ ਲੈ ਕੇ ਗਿਆ ਸੀ ਜੋ ਭਾਂਡਾ ਸ਼ਹਿਦ ਦਾ, ਕੱਪੜੇ ਨਾਲ ਕਜਿਆ ਹੋਇਆ ਹਜ਼ੂਰੀ ਦੇ ਵਿੱਚ ਭੇਟਾ ਕੀਤਾ, ਮਸਤਕ ਝੁਕਾਇਆ, ਅਰਦਾਸ ਕੀਤੀ।

ਕੀਮਤੀ ਭੇਟਾਵਾਂ ਵੱਲ ਨਜ਼ਰ ਨਹੀਂ ਜਾਂਦੀ, ਪਰ ਇਸ ਸਿੱਖ ਦੀ ਲਿਆਂਦੀ ਹੋਈ ਭੇਟਾ ਉਹ ਭਾਂਡਾ ਉਸ ਵੱਲ ਨਜ਼ਰ ਗਈ, ਮੁਸ਼ਕਰਾਏ, ਕਹਿਣ ਲੱਗੇ, ਗੁਰਸਿੱਖਾ ਇਹ ਕੀ ਲੈ ਕੇ ਆਇਆ ਹੈ? ਇਹਨੇ ਹੱਥ ਜੋੜੇ।

ਸਵੱਛ ਭਾਂਡੇ ਵਿੱਚ ਲੈ ਕੇ ਆਇਆ ਹਾਂ ਆਪ ਦੀ ਭੇਟਾ ਵਿੱਚ। ਪਾਤਸ਼ਾਹ ਪ੍ਰਵਾਨ ਕਰੋ ਤੇ ਮੈਂ ਧੰਨ ਹੋ ਜਾਵਾਂ। ਹਜ਼ੂਰ ਮੁਸ਼ਕਰਾਏ, ਕਹਿਣ ਲੱਗੇ ਇਹਦਾ ਕੱਪੜਾ ਦੇਖੋ, ਵੇਖੀਏ ਤਾਂ ਸਹੀ ਇਹ ਕਿੰਨਾ ਕੁ ਸੁੰਦਰ ਹੈ, ਕਿੰਨਾ ਕੁ ਸਵੱਛ ਹੈ। ਇਹਨੇ ਕੱਪੜਾ ਖੋਲਿਆ, ਕੱਪੜਾ ਖੋਲ ਕੇ ਅੱਗੇ

ਕਹਿਣ ਲੱਗੇ, ਕਿਉਂ ਭਾਈ ਕਿਉਂ ਘਬਰਾਇਆ ਹੈ, ਕੀ ਗੱਲ ਹੋਈ? ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਪਤਾ ਨਹੀਂ ਕੀ ਖੇਡ ਵਰਤੀ ਹੈ, ਇਹ ਸ਼ਹਿਦ ਵਿੱਚ ਕੀੜੇ ਕਿੱਥੋਂ ਆ ਗਏ ਤੇ ਬਿਲਕੁਲ ਤਾਜ਼ਾ ਹੈ। ਜਦੋਂ ਕਿ ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਸ਼ਹਿਦ ਜਿਹੜਾ ਹੈ ਇੱਕ ਐਸਾ ਪਦਾਰਥ ਹੈ ਜਿਹੜਾ ਸ਼ੁੱਧ ਹੋਵੇ, ਉਹਦੇ ਵਿੱਚ ਭਾਵੇਂ ਜਿੰਨੇ ਚਿਰ ਦਾ ਮਰਜ਼ੀ ਰੱਖਿਆ ਹੋਇਆ ਹੋਵੇ ਕੀੜੇ ਨਹੀਂ ਪੈ ਸਕਦੇ। ਪਰ ਇੱਥੇ ਇੱਕ ਅਜੀਬ ਕੌਤਕ ਵਰਤਿਆ, ਇਹਦੀਆਂ ਨਜ਼ਰਾਂ ਨੇ ਇੱਕ ਵੇਖਿਆ, ਉਹਦੇ ਵਿੱਚ ਕੀੜੇ ਹੀ ਕੀੜੇ ਭਰੇ ਪਏ। ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਕੀੜੇ ਕਿੱਥੋਂ ਆ ਗਏ? ਹਜ਼ੂਰ ਮੁਸਕਰਾਏ, ਕਹਿਣ ਲੱਗੇ, ਭਾਈ ਤੂੰ ਤੇ ਕਹਿੰਦਾ ਸੀ ਬੜਾ ਨਿਰਮਲ ਸ਼ਹਿਦ ਹੈ, ਬੜਾ ਸਵੱਛ ਸ਼ਹਿਦ ਹੈ, ਪਰ ਇਹਦੇ ਤਾਂ ਕੀੜੇ ਭਰੇ ਪਏ ਨੇ। ਪਸੀਨਾ ਆ ਗਿਆ, ਕੰਬ ਗਿਆ, ਚਰਨ ਪਕੜ ਲਏ, ਸੱਚੇ ਪਾਤਸ਼ਾਹ ਇਸ ਖੇਡ ਤੋਂ ਮੈਂ ਅਣਜਾਣ ਹਾਂ, ਇਹ ਕਿਵੇਂ ਭਾਣਾ ਵਰਤਿਆ, ਪਾਤਸ਼ਾਹ ਬਖਸ਼ ਲਓ। ਹਜ਼ੂਰ ਕਹਿਣ ਲੱਗੇ, ਗੁਰਮੁਖਾ ਜਿਸ ਵੇਲੇ ਮੰਗਿਆ ਸੀ ਉਸ ਵੇਲੇ ਤੇ ਦਿੱਤਾ ਕੋਈ ਨਹੀਂ, ਬੜੇ ਤਰਲੇ ਪਾਏ, ਬੜੇ ਵਾਸਤੇ ਪਾਏ, ਉਸ ਵੇਲੇ ਤਾਂ ਦਿੱਤਾ ਕੋਈ ਨਾ, ਹੁਣ ਕੀ ਲੈਣ ਵਾਸਤੇ ਆਏ? ਜੇ ਕਿਤੇ ਥੋੜਾ ਜਿਹਾ ਸ਼ਹਿਦ ਉੱਥੇ ਦੇ ਦਿੰਦਾ ਉਸ ਬਜ਼ੁਰਗ ਨੂੰ ਤਾਂ ਮੈਨੂੰ ਪਹੁੰਚ ਜਾਣਾ ਸੀ। ਉਹ ਸੇਵਾ ਮੇਰੀ ਸੀ, ਕਿਸੇ ਲਾਚਾਰ ਦੀ ਸੇਵਾ, ਕਿਸੇ ਬੇਸਹਾਰੇ ਦੀ ਸੇਵਾ, ਉਹ ਮੇਰੀ ਸੇਵਾ, ਉਹ ਗੁਰੂ ਕੀ ਸੇਵਾ ਹੈ। ਇਹ ਸੇਵਾ ਇਸ ਭਾਵਨਾ ਨਾਲ ਕੀਤੀ ਜਾਵੇ ਤਾਂ ਗੁਰੂ ਪ੍ਰਵਾਨ ਕਰਦਾ ਹੈ, ਕਿਉਂਕਿ ਗੁਰੂ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਦਾ, ਗੁਰੂ ਹਰ ਇੱਕ ਜੀਵ ਨਾਲ ਪਿਆਰ ਕਰਦਾ ਹੈ, ਉਹ ਤੇ ਹਰ ਇੱਕ ਨੂੰ ਜੀਵਦਾਨ ਦਿੰਦਾ ਹੈ। ਐਸਾ ਹੈ ਮੇਰਾ ਸਤਿਗੁਰੂ ਜੋ ਮਨੁੱਖ ਮਾਤਰ ਨੂੰ ਪ੍ਰੇਰਣਾ ਦੇ ਰਹੇ ਨੇ, ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੈ, ਤੇਰਾ ਮਨ ਟਿਕ ਜਾਏਗਾ, ਸੁਖ ਮਿਲੇਗਾ, ਸ਼ਾਂਤੀ ਮਿਲੇਗੀ, ਔਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ।

ਇਹ ਧਾਰਨਾ ਬੜੇ ਪਿਆਰ ਨਾਲ ਭਰਿਆ ਕਰਦੇ ਸਨ। ਕਿਉਂ ਦੁਆਰੇ ਦੁਆਰੇ ਭਟਕਦਾ ਫਿਰਦਾ, ਕਿਉਂ ਥਾਂ ਥਾਂ ਤੇ ਭਟਕਦਾ ਫਿਰਦਾ, ਤੇਰਾ ਮਨ ਕਿਤੇ ਨਹੀਂ ਟਿਕਦਾ। ਇੱਕ ਗੁਰੂ ਨਾਨਕ ਦੇ ਚਿਰ ਨੂੰ ਫੜ ਲੈ, ਇੱਕ ਦਾ ਦਰ ਮਲ ਕੇ ਬਹਿ ਜਾ, ਤੇਰੇ ਲੋਕ ਪਰਲੋਕ ਦੇ ਪਰਦੇ ਗੁਰੂ ਆਪ ਢਕੇਗਾ। ਜਿਵੇਂ ਨਦੀ ਦੇ ਕਿਨਾਰੇ ਤੇ ਅਨੇਕ ਬੇੜੀਆਂ ਖੜੋਤੀਆਂ ਹਨ, ਬਹੁਤ ਬੇੜੀਆਂ ਹੁੰਦੀਆਂ ਹਨ, ਪਰ ਸ਼ਰਧਾ ਔਰ ਸਿਦਕ ਦੇ ਨਾਲ ਕਿਸੇ ਇੱਕ ਬੇੜੀ ਤੇ ਬਹਿ ਜਾ, ਉਹ ਪਾਰ ਕਰਨ ਦੇ ਸਮਰੱਥ ਹੈ। ਸਾਰੇ ਹੀ ਦੁਨੀਆਂ ਦੇ ਧਰਮ ਸਤਿਕਾਰ ਯੋਗ ਨੇ, ਪਾਰ ਕਰਨ ਦੇ ਸਮਰੱਥ ਨੇ। ਜੋ ਵੀ ਕੋਈ ਕਿਸੇ ਦਾ ਧਰਮ ਹੈ, ਆਪਣੇ ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਓਟ ਲੈ ਕੇ ਇੱਕ ਥਾਂ ਤੇ ਬਹਿ ਜਾਵੇ, ਫਿਰ ਘਰ ਬੈਸ

ਹਰ ਜਨ ਪਿਆਰੇ, ਛਤ ਗੁਰ ਤੁਮਰੇ ਕਾਜ ਸੁਮਾਰੇ। ਫਿਰ ਹੋ ਕੇ ਡੋਲਣਾ ਛੱਡ ਕੇ, ਭਟਕਣਾ ਛੱਡ ਕੇ, ਇੱਕ ਦੇ ਦਰ ਤੇ ਬਹਿ ਜਾ, ਗੁਰੂ ਤੇਰੇ ਸਾਰੇ ਹੀ ਕਾਰਜ ਸੁਆਰੇਗਾ। ਆ ਵੇਖਦੇ ਕਿਵੇਂ ਜਿਹੜਾ ਪਸ਼ੂ ਕਿਲੇ ਤੇ ਨਹੀਂ ਬੱਧਾ ਹੁੰਦਾ, ਥਾਂ ਥਾਂ ਤੇ ਖੁਰਲੀਆਂ ਵਿੱਚ ਮੂੰਹ ਮਾਰਦਾ ਤੇ ਛੋਟਿਆਂ ਦੀ ਮਾਰ ਖਾਂਦਾ, ਕੋਈ ਲਿਹਾਜ਼ ਨਹੀਂ ਕਰਦਾ। ਥਾਂ ਥਾਂ ਤੇ ਜਿਹੜਾ ਕੁੱਤਾ ਭਟਕਦਾ ਫਿਰਦਾ, ਡੋਲਦਾ ਫਿਰਦਾ, ਉਹਨੂੰ ਵੀ ਲੋਕ ਪੱਥਰ ਮਾਰ ਮਾਰ ਕੇ ਜ਼ਖਮੀ ਕਰ ਦਿੰਦੇ ਹਨ, ਪਰ ਜਿਹੜਾ ਮਾਲਕ ਦਾ ਹੋ ਜਾਂਦਾ, ਸਵਾਮੀ ਕੋ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਹੜਾ ਕੂਕਰ ਮਾਲਕ ਦੇ ਦਰ ਤੇ ਬੈਠਾ, ਉਹਦੇ ਆਸਰੇ ਤੇ ਬੈਠਾ, ਮਾਲਕ ਉਸਨੂੰ ਪਿਆਰ ਵੀ ਦਿੰਦਾ, ਸਮੇਂ ਸਿਰ ਟੁਕੜਾ ਵੀ ਸੁੱਟਦਾ, ਜੋ ਆਪ ਖਾਂਦਾ ਉਸਨੂੰ ਵੀ ਦਿੰਦਾ। ਤੇ ਜੇ ਥਾਂ ਥਾਂ ਤੇ ਭਟਕਣ ਵਾਲਾ ਕੋਈ ਹੋਵੇ ਤਾਂ ਕਿਤੋਂ ਵੀ ਕੁਝ ਨਹੀਂ ਮਿਲਦਾ। ਇਸ ਲਈ ਹਜ਼ੂਰ ਕਹਿੰਦੇ ਹਨ, ਦੁਆਰੇ ਦੁਆਰ ਸਵਾਨ ਜੋ ਡੋਲਤ, ਐ ਲੋਭੀ ਬੰਦੇ, ਥਾਂ ਥਾਂ ਤੇ ਤੂੰ ਭਟਕਦਾ ਫਿਰਦਾ, ਹਰ ਇੱਕ ਦੀ ਖੁਸ਼ਾਮਦ ਕਰਨਾ, ਕਿਵੇਂ ਚਾਰ ਪੈਸੇ ਨਸੀਬ ਹੋ ਜਾਣ। ਉਹ ਦੇਣ ਵਾਲਾ ਤਾਂ ਨਿਰੰਕਾਰ ਹੈ ਤੇ ਤੂੰ ਬੰਦਿਆਂ ਪਾਸੋਂ ਮੰਗ ਰਿਹਾ। ਇਹ ਸੰਸਾਰ ਤਾਂ ਐਸਾ ਹੈ ਜਿਸ ਨੂੰ ਤੂੰ ਪਾਣੀ ਪਿਲਾਇਆ, ਜਿਸ ਨੇ ਤੈਨੂੰ ਪਾਣੀ ਵੀ ਪਿਲਾਇਆ ਨਾ, ਉਹ ਤੇਰੇ ਕੋਲੋਂ ਦੁੱਧ ਦੀ ਇੱਛਾ ਰੱਖਦਾ। ਇਹ ਇਤਨਾ ਮਤਬਲੀ ਸੰਸਾਰ ਹੈ। ਕਿਸੇ ਨੇ ਜੇ ਤੈਨੂੰ ਪਾਣੀ ਵੀ ਪਿਲਾਇਆ ਨਾ, ਦੁੱਧ ਦੀ ਇੱਛਾ ਰੱਖੇਗਾ। ਇਸ ਲਈ ਉਸ ਨਿਰੰਕਾਰ ਦਾ ਆਸਰਾ ਲੈ, ਡੋਲਣਾ ਛੱਡ ਦੇ, ਭਟਕਣਾ ਛੱਡ ਦੇ। ਮਿੱਤਰਾ, ਇੱਕ ਦਾ ਹੋ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਜਾ, ਉਸ ਦਾ ਕੰਮ ਕਰ ਤੇ ਮਾਲਕ ਤੇਰੇ ਕੰਮ ਸਵਾਰੇਗਾ।

ਬੱਚੜਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਗਊ ਦੇ ਥਣਾ ਥੱਲੇ ਜਾ ਪਿਆ। ਬਈ ਸ਼ਾਇਦ ਇੱਥੋਂ ਕੁਝ ਦੁੱਧ ਜ਼ਿਆਦਾ ਮਿਲ ਜਾਏਗਾ, ਪਰ ਉਹ ਬੱਛੜਾ ਦੁੱਧ ਪੀ ਕੇ ਨਹੀਂ ਆਇਆ, ਲੱਤ ਖਾ ਕੇ ਆਇਆ। ਭਾਈ ਸ਼ਾਹ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਵੇਦ ਵਿਆਸ ਕਹਿ ਰਹੇ ਹਨ, ਜੈਸੇ ਬੱਛੜਾ ਬਿਛੜ ਪਰੇ ਆਣ ਗਾਏ ਥਣ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਦੀ। ਆਪਣੀ ਮਾਂ ਨੂੰ ਛੋੜ ਕੇ ਬੱਛੜਾ ਦੂਸਰੀ ਗਊ ਦੇ ਥਣਾਂ ਤੇ ਜਾ ਪਿਆ, ਦੁੱਧ ਨਹੀਂ ਪੀ ਕੇ ਆਇਆ, ਲੱਤ ਖਾ ਕੇ ਆਇਆ। ਐ ਗੁਰੂ ਕੇ ਸਿੱਖ, ਤੂੰ ਮੜੀਆਂ ਮਸਾਣਾ ਨੂੰ ਪੂਜਦਾ ਫਿਰਨਾ, ਧਾਗੇ ਤਵੀਤ ਲੈਂਦਾ ਫਿਰਨਾ, ਹੋਰ ਕਈ ਕਈ ਥਾਵਾਂ ਤੇ ਤੂੰ ਭਟਕ ਰਿਹਾ, ਤੇ ਭਾਈ ਜੇ ਗੁਰੂ ਗ੍ਰੰਥ ਸਾਹਿਬ ਨੇ ਤੈਨੂੰ ਕੁਝ ਨਹੀਂ ਦਿੱਤਾ ਤਾਂ ਹੋਰ ਕੋਈ ਕੀ ਦੇ ਦੇਵੇਗਾ। ਉਚਾਰਨ ਕਰੋ ਸ੍ਰੀ, ਜਿਹਨੂੰ ਆਪਣੇ ਗੁਰੂ ਨੇ ਕੁਝ ਨਹੀਂ ਦਿੱਤਾ ਉਹਨੂੰ ਕੋਈ ਹੋਰ ਕਿਆ ਦੇ ਦੇਵੇਗਾ। ਇਸ ਲਈ ਭਾਈ ਆਪਣੇ ਗੁਰੂ ਤੇ ਭਰੋਸਾ ਰੱਖ, ਆਪਣੇ ਗੁਰੂ ਤੇ ਇਕਾਦ ਰੱਖ, ਤੇ ਫਿਰ ਤੈਨੂੰ ਸਭ ਕੁਝ ਮਿਲੇਗਾ। ਹਜ਼ੂਰ ਕਹਿੰਦੇ ਨੇ ਜਿਹੜੇ ਜੀਵ ਪੱਥਰਾਂ ਵਿੱਚ ਬੈਠੇ ਹਨ ਮਾਲਕ ਉਹਨਾਂ ਨੂੰ ਰੋਜੀ ਦੇ ਰਿਹਾ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਵਾਹਿਗੁਰੂ ਪੱਥਰਾਂ ਵਿੱਚ ਜਿਹੜੇ ਜੀ ਬੈਠੇ ਹਨ ਉਹਨਾਂ ਨੂੰ ਰੋਜੀ ਦੇ ਰਿਹਾ, ਕਿਆ ਤੈਨੂੰ ਨਾ ਦੇਵੇਗਾ? ਇਸ ਲਈ ਤੂੰ ਡੋਲਣਾ ਛੱਡ ਦੇ, ਤੂੰ ਭਟਕਣਾ ਛੱਡ ਦੇ। ਇੱਕ ਦੇ ਚਰਨ ਫੜ ਲੈ, ਇੱਕ ਦਾ ਆਸਰਾ ਲੈ ਲੈ, ਇੱਕ ਦਾ ਹੋ ਜਾ, ਤੇਰਾ ਲੋਕ ਵੀ ਸੁਖੀ ਹੋ ਜਾਏਗਾ, ਤੇਰਾ ਪਰਲੋਕ ਵੀ ਸੁਹੇਲਾ ਹੋ ਜਾਏਗਾ। ਗੁਰੂ ਕੀ ਬਾਣੀ ਕਹਿ ਰਹੀ ਹੈ ਭਾਈ ਨਾਮ ਨਾਲ ਜੁੜ, ਨਾਮ ਵਿੱਚ ਸਾਰੇ ਹੀ ਪਦਾਰਥ ਹਨ, ਜਿੱਥੇ ਨਾਮ ਹੈ ਉੱਥੇ ਸਭ ਕੁਛ ਹੈ। ਇਸ ਲਈ ਨਹੀਂ ਸੁਧ ਰਾਮ ਭਜਨ ਕੀ, ਪ੍ਰਭੂ ਦਾ ਸਿਮਰਨ ਵਿਸਾਰ ਕੇ ਤੂੰ ਲੋਕਾਂ ਦੇ ਮਗਰ ਭਜਿਆ ਫਿਰਨਾ, ਪਤਾ ਨਹੀਂ ਉੱਥੋਂ ਕੀ ਮਿਲ ਜਾਏਗਾ। ਹਜ਼ੂਰ ਦੀ ਬਾਣੀ ਬਖਸ਼ਿਸ਼ ਕਰ ਰਹੀ ਹੈ, ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ। ਦੁਨਿਆਵੀ ਧਨ ਦਾ ਲਾਲਚੀ ਲੋਭੀ ਮਨੁੱਖ ਆ ਫਕੀਰ ਮੰਗਤੇ ਨੂੰ ਕਿਹਾ। ਇੱਥੇ ਫਕੀਰ ਕਿਸੇ ਰੱਬ ਦੇ ਪਿਆਰੇ ਨੂੰ ਨਹੀਂ ਕਿਹਾ, ਤਿੰਨ ਕਾ ਨਾਉ ਫਕੀਰ। ਆ ਮੰਗਤੇ ਨੂੰ ਤੁਸੀਂ 100 ਰੁਪਈਆ ਤੱਲੀ ਤੇ ਧਰ ਦਿਓ, 500 ਦੇ ਦਿਓ, 1000 ਦੇ ਦਿਓ, ਸਵੇਰੇ ਫਿਰ ਉੱਥੇ ਹੀ ਮੰਗਦਾ ਦਿਸੇਗਾ, ਤੁਹਾਨੂੰ ਰੱਜ ਨਹੀਂ ਹੋ ਸਕਦਾ। ਇਸੇ ਤਰ੍ਹਾਂ ਤ੍ਰਿਸ਼ਨਾਲੂ ਪੁਰਸ਼ ਵੀ ਹਜ਼ੂਰ ਕਹਿੰਦੇ ਨੇ ਜਿਵੇਂ ਅੱਗ ਨਹੀਂ ਨਾ ਰੱਜਦੀ, ਜਿਤਨੀਆਂ ਮਰਜ਼ੀਆਂ ਨੇ ਲੱਕੜਾਂ ਪਾਈ ਜਾਓ ਉਹ ਕਦੇ ਨਾ ਨਹੀਂ ਕਰਦੀ। ਤ੍ਰਿਸ਼ਨਾਲੂ ਪੁਰਖ ਵੀ ਇਸੇ ਤਰ੍ਹਾਂ ਭਟਕਿਆ ਹੋਇਆ ਪੁਰਸ਼ ਹੁੰਦਾ। ਇਸ ਲਈ ਨਹੀਂ ਸੁਧ ਰਾਮ ਭਜਨ ਕੀ, ਹਜ਼ੂਰ ਕਹਿੰਦੇ ਨੇ ਤੂੰ ਭਟਕਣਾ ਛੱਡ ਦੇ, ਡੋਲਣਾ ਛੱਡ ਦੇ। ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ। हे निरंकार जिन के हिरदे तू वसे ते नर गुणी गही। जिना दे हिरदे विच निरंकार दा नाम वस गया ओ गुणा दे खजाने हो गए, ओ दाते हो गए। दाता मंगन वाले नहीं, दाता वंडन वाले हो गए। संतन बिन अवर ना दाता बिया, इसे लई आख्या ना, क्योंकि संतां कोल महापुरखां कोल ਨਾਮ ਦਾ ਧਨ ਹੁੰਦਾ, ਉਹਨਾਂ ਵਰਗਾ ਕੋਈ ਦਾਤਾ ਨਹੀਂ, ਕਿਉਂਕਿ ਜੋ ਕੁਝ ਉਹਨਾਂ ਕੋਲ ਹੈ ਉਹ ਸੱਚ ਹੈ, ਸੱਚਾ ਧਨ ਹੈ। ਉਹ ਸੱਚਾ ਧਨ ਦੇ ਕੇ ਜੀਵ ਦਾ ਲੋਕ ਪਰਲੋਕ ਸਵਾਰ ਦਿੰਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਤੂੰ ਭਟਕਣਾ ਛੱਡ ਦੇ, ਡੋਲਣਾ ਛੱਡ ਦੇ, ਭਾਈ ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜ, ਜੁੜਿਆ ਹੋਇਆ ਮਹਾਂਪੁਰਖਾਂ ਦੀ ਸੰਗਤ ਕਰ, ਤਾਂ ਕਿ ਤੈਨੂੰ ਨਾਮ ਮਿੱਠਾ ਲੱਗਣ ਲੱਗ ਜਾਵੇ, ਆਪਣਾ ਜੀਵਨ ਸਫਲ ਕਰ ਲੈ। ਓਏ ਮਿੱਤਰਾ, ਕਿਉਂ ਭਟਕ ਰਿਹਾ?

Gran Sahib, Guru Gran Sahib, Kanada. Ab wo Kanada.

ਲੰਬਤ ਲਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਆ ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ ਇਸ ਨੂੰ ਕਹਿੰਦੇ ਪੰਜਾਬੀ ਠੇਕਾ ਜਦ ਇਸ ਨੂੰ ਥੋੜਾ ਜਿਹਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

ਨਿਰੰਕਾਰ ਦੀ ਜ਼ਿੰਮੇਵਾਰੀ ਵੀ ਨਿਭਾਇਆ ਕਰ। ਇਸ ਦੁਨੀਆ ਵਿੱਚੋਂ ਕੁਝ ਵੀ ਨਾਲ ਨਹੀਂ ਲੈ ਜਾਣਾ, ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਇਹ ਧੀਆਂ ਪੁੱਤਰ, ਦੋਸਤ ਮਿੱਤਰ, ਰਿਸ਼ਤੇਦਾਰ ਉਹਨਾਂ ਚਿਰ ਹੀ ਸਾਡੇ ਨੇ ਜਿੰਨਾ ਚਿਰ ਇਸ ਜੇਬ ਵਿੱਚ ਪੈਸੇ ਨੇ, ਜਾਂ ਇਸ ਤੋਂ ਪਰੇ ਤੱਕ ਲਈਏ ਜਿੰਨਾ ਚਿਰ ਇਸ ਸਰੀਰ ਵਿੱਚ ਸਵਾਸ ਨੇ। ਸਰੀਰ ਵਿੱਚੋਂ ਸਵਾਸ ਨਿਕਲ ਗਏ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਕਾਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ, ਘੱਟ ਫੁੱਟੇ ਕੋ ਬਾਤ ਨ ਪੁੱਛੇ ਕਾਢੋ ਕਾਢ ਹੋਈ। ਆ ਸਰੀਰ ਰੂਪੀ ਭਾਂਡਾ ਫੁੱਟ ਜਾਵੇ ਨਾ, ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਘਰੋਂ ਕੱਢਣ ਦੀਆਂ ਹੀ ਸਲਾਹਾਂ ਦਿੰਦੇ ਨੇ ਵੀ ਇਹਨੂੰ ਹੁਣ ਘਰੋਂ ਲੈ ਚੱਲੋ, ਕਿੰਨੇ ਵਜੇ ਸੰਸਕਾਰ ਕਰਨਾ ਹੈ ਇਹ ਹੀ ਪੁੱਛਦੇ ਨੇ। ਇਹ ਕਿਸੇ ਨੇ ਨਹੀਂ ਪੁੱਛਿਆ ਵੀ ਇਹਨੂੰ ਹੋਰ ਰੱਖਣਾ ਹੈ, ਇਹ ਜਿਉਂਦਾ ਹੋ ਸਕਦਾ ਹੈ, ਹੋ ਹੀ ਨਹੀਂ ਸਕਦਾ, ਪਰ ਘਰ ਰੱਖਣ ਦੀ ਕੋਈ ਸਲਾਹ ਦਿੰਦਾ ਹੀ ਨਹੀਂ। ਕਾਢੋ ਕਾਢੋ ਹੋਈ, ਸਾਰੇ ਘਰੋਂ ਕੱਢਣ ਦੀਆਂ ਸਲਾਹਾਂ ਦਿੰਦੇ ਨੇ ਤੇ ਸਤਿਗੁਰੂ ਕਹਿੰਦੇ ਰੋਜ਼ ਸੁਣਦਾ ਵੀ ਹੈ। ਆਹੀ ਹਾਲ ਤੇਰਾ ਹੋਣਾ ਹੈ, ਫਿਰ ਵੀ ਨਹੀਂ ਤੂੰ ਸਿਮਰਨ ਕਰਦਾ। ਇੱਕ ਛੋਟਾ ਜਿਹਾ ਬੱਚਾ ਹਰ ਰੋਜ਼ ਸੰਗਤ ਵਿੱਚ ਬੈਠਦਾ ਹੈ। ਮਹਾਂਪੁਰਸ਼ਾਂ ਨੇ ਤੱਕਿਆ ਬਈ ਛੋਟੀ ਉਮਰ ਦੇ ਵਿੱਚ ਚੰਗੀ ਲਿਵ ਲੱਗੀ ਹੈ, ਕੋਲ ਬੁਲਾਇਆ, ਆਖਣ ਲੱਗੇ ਬਈ ਲਾਲ ਇੰਨੀ ਚੰਗੀ ਲਿਵ ਤੈਨੂੰ ਕਿੱਥੋਂ ਲੱਗੀ ਹੈ? ਆਖਣ ਲੱਗਾ ਬਾਬਾ ਜੀ, ਇੱਕ ਦਿਨ ਮੇਰੀ ਅੰਮਾ ਮੈਨੂੰ ਆਖਣ ਲੱਗੀ ਵੀ ਚੁੱਲ੍ਹੇ ਵਿੱਚ ਅੱਗ ਚਲਾ। ਮੈਂ ਵੱਡੀਆਂ ਵੱਡੀਆਂ ਲੱਕੜਾਂ ਨੂੰ ਚੁੱਲ੍ਹੇ ਵਿੱਚ ਰੱਖਿਆ, ਤੀਲੀ ਲਾਵਾਂ ਤੇ ਬੁੱਝ ਜਾਵੇ। ਮਾਂ ਮੇਰੀ ਦੇਖਦੀ ਸੀ, ਆਖਣ ਲੱਗੀ ਪੁੱਤਰ ਅੱਜ ਅੱਗ ਇੰਜ ਨਹੀਂ ਚੱਲਦੀ, ਪਹਿਲਾਂ ਤੀਲੀ ਛੋਟੀਆਂ ਛੋਟੀਆਂ ਲੱਕੜਾਂ ਨੂੰ ਲਾਈਦੀ ਹੈ, ਪਹਿਲਾਂ ਅੱਗ ਛੋਟੀਆਂ ਲੱਕੜਾਂ ਨੂੰ ਪਕੜਦੀ ਹੈ ਫਿਰ ਵੱਡੀਆਂ ਨੂੰ ਪਕੜਦੀ ਹੈ। ਐਸੀ ਸੱਟ ਮਨ ਤੇ ਵੱਜੀ ਕਿ ਇਹ ਜ਼ਰੂਰੀ ਨਹੀਂ ਬੁੱਢਾ ਹੋ ਕੇ ਮਰਨਾ ਹੈ, ਪਤਾ ਨਹੀਂ ਕਾਲ ਮੈਨੂੰ ਬਚਪਨ ਵਿੱਚ ਹੀ ਨਾ ਲੈ ਜਾਵੇ, ਤੇ ਜੇ ਪੱਲੇ ਵਿੱਚ ਸਿਮਰਨ ਨਾ ਹੋਇਆ ਤੇ ਕਿਹੜਾ ਮੂੰਹ ਦਿਖਾਵਾਂਗਾ। ਉਸ ਦਿਨ ਤੋਂ ਲਿਵ ਲੱਗੀ ਹੈ। ਕਾਫੀ ਸਮਾਂ ਗੁਜ਼ਰਿਆ, ਕਈ ਸਾਲ ਗੁਜ਼ਰ ਗਏ। ਇਹ ਹੁਣ ਬੱਚਾ ਜਵਾਨ ਹੋ ਗਿਆ, ਸੰਗਤ ਵਿੱਚ ਆਉਣਾ ਇਹ ਨਹੀਂ ਛੱਡ ਦਿੱਤਾ ਹੈ। ਇੱਕ ਦਿਨ ਮਹਾਂਪੁਰਸ਼ ਰਸਤੇ ਵਿੱਚ ਮਿਲ ਗਏ। ਕਿਉਂ ਬਈ, ਤੂੰ ਉਹੀ ਹੈ ਨਾ ਜਿਹੜਾ ਸੰਗਤ ਵਿੱਚ ਬੈਠਦਾ ਹੁੰਦਾ ਸੀ, ਨਿਤਨੇਮ ਕਰਦਾ ਹੁੰਦਾ ਸੀ, ਹੁਣ ਕਦੀ ਤੂੰ ਸੰਗਤ ਵਿੱਚ ਆਇਆ ਹੀ ਨਹੀਂ। ਮਹਾਂਪੁਰਸ਼ੋ, ਹੁਣ ਮੈਂ ਘਰ ਪਰਿਵਾਰ ਬੱਚਿਆਂ ਵਾਲਾ ਹੋ ਗਿਆ, ਹੁਣ ਮੈਨੂੰ ਟਾਈਮ ਨਹੀਂ ਮਿਲਦਾ, ਥੋੜਾ ਜਿੰਨਾ ਵੀ ਲੇਟ ਹੋ ਜਾਵਾਂ ਮੇਰੇ ਬੱਚੇ ਉਡੀਕਦੇ ਰਹਿੰਦੇ ਨੇ, ਮੇਰੇ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਦੇ, ਇਸ ਲਈ ਹੁਣ ਮੈਂ ਸੰਗਤ ਵਿੱਚ ਨਹੀਂ ਆਉਂਦਾ, ਬਹੁਤਾ ਸਮਾਂ ਬੱਚਿਆਂ ਵਿੱਚ ਹੀ ਬਿਤਾਉਂਦਾ ਹਾਂ। ਮਹਾਂਪੁਰਸ਼ਾਂ ਨੇ ਆਖਿਆ ਵੀ ਇਹ ਤੇ ਠੀਕ ਹੈ, ਬੱਚਿਆਂ ਵਿੱਚ ਵੀ ਸਮਾਂ ਗੁਜ਼ਾਰਨਾ ਚਾਹੀਦਾ ਹੈ, ਚੰਗੀ ਗੱਲ ਹੈ, ਪਰ ਸਾਰਾ ਹੀ ਸਮਾਂ ਬੱਚਿਆਂ ਵਿੱਚ ਗੁਜ਼ਾਰ ਦੇਣਾ ਇਹ ਵੀ ਚੰਗੀ ਗੱਲ ਨਹੀਂ। ਇਹ ਧੀਆਂ ਪੁੱਤਰ, ਮਾਂ ਬਾਪ, ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਇਹ ਪੱਕੀਆਂ ਨਹੀਂ, ਸਵਾਸ ਨਿਕਲ ਜਾਣ ਕੋਈ ਬਾਤ ਨਹੀਂ ਪੁੱਛਦਾ। ਨਹੀਂ ਬਾਬਾ ਜੀ, ਤੁਹਾਨੂੰ ਨਹੀਂ ਪਤਾ ਮੇਰੇ ਬੱਚੇ ਇਹੋ ਜਿਹੇ ਨਹੀਂ। ਚੰਗਾ ਬਈ, ਫਿਰ ਤੈਨੂੰ ਜੁਗਤ ਦੱਸ ਦਿੰਦੇ ਹਨ, ਜੁਗਤੀ ਤੈਨੂੰ ਸਮਝਾ ਦਿੰਦੇ ਹਨ, ਅੱਜ ਇਹ ਵੀ ਤਜਰਬਾ ਕਰਕੇ ਦੇਖ ਲੈ, ਇੰਜ ਕਰੀ
ਆਪਣੇ ਘਰ ਜਾ ਕੇ ਨਾ ਸਵਾਸਤਾ ਚਾੜ ਲਈ। ਚਲਾ ਗਿਆ ਮਹਾਂਪੁਰਸ਼ਾਂ ਦੀ ਦੱਸੀ ਜੁਗਤ ਅਨੁਸਾਰ ਘਰ ਜਾ ਕੇ ਨੇ ਆਪਣੇ ਸਵਾਸ ਰੋਕ ਲਏ ਨੇ। ਘਰ ਵਾਲਿਆਂ ਨੇ ਦੇਖਿਆ ਵੀ ਸ਼ਾਇਦ ਇਹ ਗੁਜ਼ਰ ਗਿਆ ਹੈ, ਰੱਗੇ ਰੋਣ ਕਰਲਾਣ। ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋ ਗਏ ਵੀ ਇਹ ਤੇ ਗੁਜ਼ਰ ਗਿਆ ਹੈ। ਕਿਸੇ ਨੇ ਆਖਿਆ ਮਹਾਂਪੁਰਸ਼ਾਂ ਦਾ ਸੰਗੀ ਹੈ, ਉਹਨਾਂ ਨੂੰ ਵੀ ਬੁਲਾ ਲਓ। ਇੱਕ ਬੰਦਾ ਮਹਾਂਪੁਰਸ਼ਾਂ ਨੂੰ ਬੁਲਾਉਣ ਚਲ ਗਿਆ। ਹੁਣ ਰਿਸ਼ਤੇਦਾਰ ਵਿੱਚੋਂ ਆਖੀ ਜਾਂਦੇ ਨੇ ਵੀ ਇਸ ਦੀਆਂ ਜੇਬਾਂ ਤੱਕ ਲਓ, ਕਿਤੇ ਜੇਬ ਵਿੱਚ ਕੋਈ ਪੈਸੇ ਤੇ ਨਹੀਂ। ਇਹ ਹੁਣ ਸੁਣਦਾ ਹੈ ਵੀ ਕਿੱਡੀ ਕਮਾਲ ਦੀ ਗੱਲ ਹੈ, ਮੈਂ ਘਰ ਦਾ ਮਾਲਕ ਹਾਂ, ਸਾਰਾ ਕੁਝ ਬਣਾਇਆ ਹੈ ਤੇ ਹਾਲ ਕੀ ਕਰਨ ਲੱਗੇ ਨੇ। ਹੱਥ ਦੀ ਘੜੀ ਵੀ ਲਾ ਲਈ ਹੈ, ਛਾਪ ਵੀ ਲਾ ਲਈ ਹੈ, ਜੇਬ ਵੀ ਖੋਲ ਲਓ, ਕਿਤੇ ਕੋਈ ਪੈਸਾ ਤੇ ਨਹੀਂ। ਇਹ ਸੁਣਦਾ ਹੈ ਬਈ ਕਮਾਲ ਹੈ, ਮਹਾਂਪੁਰਸ਼ ਝੂਠ ਨਹੀਂ ਬੋਲਦੇ, ਸਾਰਾ ਕੁਝ ਹੀ ਲਾਈ ਜਾਂਦੇ ਨੇ, ਕੁਝ ਨਾਲ ਨਾ ਲੈ ਜਾਵੇ। ਮਹਾਂਪੁਰਸ਼ ਆ ਗਏ, ਆਖਣ ਲੱਗੇ ਵੀ ਕੀ ਹੋਇਆ, ਕੋਈ ਗੱਲ ਨਹੀਂ, ਬੈਰਾਗ ਨਾ ਕਰੋ, ਇਹ ਠੀਕ ਹੋ ਜਾਏਗਾ। ਸਾਰੇ ਖੁਸ਼ ਹੋ ਗਏ। ਮਹਾਂਪੁਰਸ਼ਾਂ ਨੇ ਇਸ ਦੀ ਅੰਮਾ ਨੂੰ ਆਖਿਆ, ਜਾ ਇੱਕ ਕਟੋਰਾ ਪਾਣੀ ਦਾ ਲੈ ਕੇ ਆ। ਪਾਣੀ ਲੈ ਕੇ ਆਈ। ਮਹਾਂਪੁਰਸ਼ ਆਖਣ ਲੱਗੇ, ਹੁਣ ਇੰਜ ਕਰੋ, ਜਿਹੜਾ ਇਸ ਪਾਣੀ ਨੂੰ ਪੀਵੇਗਾ ਉਹ ਮਰ ਜਾਵੇਗਾ ਤੇ ਇਹ ਜਿਉਂਦਾ ਹੋ ਜਾਵੇਗਾ। ਜਿੰਨੇ ਦੋਸਤ ਮਿੱਤਰ ਖੜੇ ਸਨ ਨਾ, ਸਾਰੇ ਖਿਸਕਣੇ ਸ਼ੁਰੂ ਹੋ ਗਏ। ਕਿਤੇ ਸਾਨੂੰ ਨਾ ਕੋਈ ਆਖ ਦੇਵੇ ਵੀ ਤੂੰ ਬੜਾ ਮਿੱਤਰ ਸੀ, ਸਾਰਾ ਦਿਨ ਤਾਂ ਇਕੱਠੇ ਰਹਿੰਦੇ ਸੀ, ਤੂੰ ਪੀ ਲੈ ਪਾਣੀ। ਦੋਸਤ ਮਿੱਤਰ ਤੇ ਖਿਸਕ ਗਏ, ਹੁਣ ਰਿਸ਼ਤੇਦਾਰ ਕਿੱਥੇ ਜਾਣ। ਜਿਹੜੀ ਮਾਂ ਆਖਦੀ ਸੀ ਬਈ ਇਹ ਪੁੱਤਰਾ ਤੈਨੂੰ ਛੋਟੇ ਨੂੰ ਖਡਾਇਆ, ਮੈਂ ਗੋਦੀ ਵਿੱਚ ਪਾਲਿਆ, ਕਿੰਨੇ ਲਾਡ ਲੜਾਏ ਸਨ, ਤੂੰ ਪੀ ਲੈ ਪਾਣੀ। ਆਖਣ ਲੱਗੀ ਮੈਂ ਕਿਉਂ ਪੀਵਾਂ, ਚਾਰ ਪੁੱਤਰ ਨੇ, ਕਿਹਨਾਂ ਕਿਹਨਾਂ ਦੀ ਖਾਤਰ ਮਰਾਂਗੀ। ਬਾਪੂ ਨੂੰ ਆਖਿਆ ਬਈ ਤੂੰ ਪੀ ਲੈ, ਜਿਹੜਾ ਆਖਦਾ ਸੀ ਮੇਰਾ ਬੁੱਢੇ ਦਾ ਸਹਾਰਾ ਤੂੰ ਹੈ, ਕਿਉਂ ਚਲਾ ਗਿਆ। ਆਖਣ ਲੱਗਾ ਮੈਂ ਤੇ ਪਾਣੀ ਪੀਂਦਾ ਹੀ ਨਹੀਂ, ਮੈਂ ਕਿਉਂ ਪਾਣੀ ਪੀਵਾਂ, ਇਹਨੇ ਤੇ ਮਰਨਾ ਹੀ ਸੀ। ਜਿਹਦੀ ਲਿਖੀ ਹੋਵੇ ਕੌਣ ਰੋਕ ਸਕਦਾ ਹੈ। ਸੁਣਦਾ ਵੀ ਹੈ ਤੇ ਮਹਾਂਪੁਰਸ਼ਾਂ ਨੇ ਘਰ ਵਾਲੀ ਨੂੰ ਆਖਿਆ, ਜਿਹੜੀ ਆਖਦੀ ਸੀ ਤੇਰੀ ਜਗ੍ਹਾ ਮੈਂ ਕਿਉਂ ਨਾ ਮਰ ਗਈ, ਮੈਂ ਮਰ ਜਾਂਦੀ ਤੂੰ ਨਾ ਮਰਦਾ। ਇਹਨੂੰ ਆਖਿਆ ਤੂੰ ਪਾਣੀ ਪੀ ਲਾ। ਆਖਣ ਲੱਗੀ ਮੈਂ ਆਪਣੇ ਬੱਚੇ ਨਹੀਂ ਬਾਲਣੇ, ਮੇਰੇ ਛੋਟੇ ਛੋਟੇ ਬੱਚਿਆਂ ਨੂੰ ਕੌਣ ਦੇਖੇਗਾ। ਸਾਰਿਆਂ ਨੇ ਇਨਕਾਰ ਕਰ ਦਿੱਤਾ, ਸਤਸੰਗੀਓ ਕੌਣ ਕਿਸੇ ਦੀ ਖਾਤਰ ਮਰਦਾ ਹੈ, ਸਭ ਐਵੇਂ ਗੱਲਾਂ ਨੇ, ਮੈਂ ਤੇਰੀ ਖਾਤਰ ਮਰ ਜਾਵਾਂ ਤੂੰ ਕਿਉਂ ਮਰਿਆ ਹੈ। ਕੋਈ ਨਹੀਂ ਕਿਸੇ ਖਾਤਰ ਮਰਦਾ, ਸਭ ਪੈਸੇ ਦੀ ਖੇਡ ਹੈ, ਸਭ ਚੱਲਦੀਆਂ ਦੀਆਂ ਗੱਲਾਂ ਨੇ, ਰੁਕ ਜਾਣ ਤੇ ਕੋਈ ਬਾਤ ਨਹੀਂ ਪੁੱਛਦਾ। ਬਈ ਮੈਂ ਪਾਣੀ ਪੀ ਲਵਾਂ, ਮਹਾਂਪੁਰਸ਼ਾਂ ਨੇ ਆਖਿਆ। ਆਖਣ ਲੱਗੇ ਜੀ ਤੁਸੀਂ ਪੀ ਲਓ। ਮਹਾਂਪੁਰਸ਼ ਤੇ ਸਮਝਾਉਣ ਵਾਸਤੇ ਖੇਡ ਰਚ ਗਏ ਸਨ, ਕਿਉਂ ਬਈ ਗੁਰਮੁਖਾ ਖੋਲ ਅੱਖਾਂ ਮਾਰ ਝਾਤ। ਅੱਖਾਂ ਖੋਲੀਆਂ ਤੇ ਮਹਾਂਪੁਰਸ਼ਾਂ ਦੇ ਚਰਨ ਪਕੜ ਲਏ। ਮੈਂ ਤੇ ਐਵੇਂ ਭੁੱਲਿਆ ਹੀ ਰਿਹਾ, ਐਵੇਂ ਭੁਲੇਖੇ ਵਿੱਚ ਹੀ ਰਿਹਾ, ਹੁਣ ਮੈਂ ਸਭ ਕੁਝ ਜਾਣ ਗਿਆ। ਸਤਸੰਗੀਓ ਦੇਖਦੇ ਅਸੀਂ ਰੋਜ਼ ਹੀ ਹਾਂ, ਇਹ ਗੱਲ ਕੋਈ ਨਵੀਂ ਨਹੀਂ, ਰੋਜ਼ ਹੀ ਤੱਕਦੇ ਹਾਂ ਪਰ ਫਿਰ ਵੀ ਸਿਮਰਨ ਨਹੀਂ ਕਰਦੇ, ਨਾਲ ਕੁਝ ਵੀ ਨਹੀਂ ਜਾਂਦਾ। ਇਹ ਬਟੂਏ ਕੜੀਆਂ ਛਾਪਾਂ ਇਹ ਵੀ ਘਰ ਵਾਲੇ ਲਾ ਲੈਂਦੇ ਨੇ। ਨੰਗੇ ਜਾਣਾ ਹੈ ਨਾ, ਨੰਗਾ ਆਇਆ ਸੀ ਤੇ ਜਿਹੜਾ ਕਫਨ ਹੁੰਦਾ ਹੈ, ਜਿਹੜੇ ਚਾਰ ਕੱਪੜੇ ਪਾਏ ਹੁੰਦੇ ਨੇ, ਉਹ ਅਗਨੀ ਸਾੜ ਦਿੰਦੀ ਹੈ।
ਜਿਵੇਂ ਆਇਆ ਉਵੇਂ ਹੀ ਚਲਾ ਗਿਆ। ਜਿਹੜਾ ਕੱਫਣ ਪਾਇਆ ਉਹ ਅੱਗ ਨੇ ਸਾੜ ਦਿੱਤਾ। ਤੇ ਸਤਿਗੁਰੂ ਸਾਨੂੰ ਐਵੇਂ ਤੇ ਨਹੀਂ ਸਮਝ ਆ ਰਹੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਣ ਗੋਬਿੰਦ ਗਾਇਓ ਨਹੀਂ। ਓਏ ਤੂੰ ਪਲਿਆ ਪ੍ਰਭੂ ਦੇ ਗੁਣ ਨਹੀਂ ਗਾਉਂਦਾ, ਜੀਵਨ ਦਾ ਸਮਾਂ ਬੇਕਾਰ ਵਿੱਚ ਹੀ ਗਵਾਈ ਜਾਂਦਾ ਹੈ। ਠੀਕ ਹੈ ਘਰ ਪਰਿਵਾਰ ਬੱਚਿਆਂ ਵਿੱਚ ਵੀ ਬੈਠਣਾ ਹੈ, ਪਰ ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਵਿੱਚ ਇੰਨਾ ਨਹੀਂ ਰੁੱਝ ਜਾਣਾ ਕਿ ਤੈਨੂੰ ਗੁਰੂ ਹੀ ਭੁੱਲ ਜਾਵੇ। ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਓ। ਬਾਬਾ ਦੰਦ ਸਿੰਘ ਜੀ ਦਾ ਇੱਕ ਬਚਨ ਬੜਾ ਕਮਾਲ ਦਾ ਹੈ। ਕਹਿੰਦੇ ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਨਾ, ਜਿਸ ਸੰਸਾਰੀ ਦੇ ਪੱਲੇ ਕੌਡੀ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸਿਮਰਨ ਕਰਨ ਵਾਲੇ ਦੇ ਪੱਲੇ ਕੌਡੀ ਹੈ ਤੇ ਉਹ ਵੀ ਕਿਸੇ ਕੰਮ ਦਾ ਨਹੀਂ। ਭਾਵ ਜੇ ਸੰਸਾਰੀ ਕੋਲ ਧਨ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸੰਤ ਕੋਲ ਸਾਧ ਕੋਲ ਸਿਮਰਨ ਕਰਨ ਵਾਲੇ ਕੋਲ ਕੇਵਲ ਧਨ ਹੀ ਧਨ ਹੈ, ਸਿਮਰਨ ਨਹੀਂ, ਉਹ ਵੀ ਕਿਸੇ ਕੰਮ ਦਾ ਨਹੀਂ। ਧਨ ਦੀ ਵੀ ਲੋੜ ਹੈ, ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਨਾਲ ਨਿਹੁ ਤੇ ਪਿਆਰ ਦੀ ਵੀ ਲੋੜ ਹੈ, ਪਰ ਸਤਸੰਗੀਓ ਨਿਰੰਕਾਰ ਦੀ ਵੀ ਲੋੜ ਹੈ। ਨਿਰੰਕਾਰ ਨਾਲ ਵੀ ਬਣਾਈ ਰੱਖਣੀ ਹੈ, ਨਿਰੰਕਾਰ ਨਾਲ ਵੀ ਪਿਆਰ ਰੱਖਣਾ ਹੈ। ਇਸੇ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਪਵਿੱਤਰ ਸਲੋਕਾਂ ਵਿੱਚ ਸਾਨੂੰ ਇੱਕ ਸੁਨੇਹਾ ਦੇ ਰਹੇ ਨੇ। ਉੱਠ ਜਾਗ, ਕਿਉਂ ਗਾਫਲ ਦੀ ਨੀਂਦਰੇ ਸੌਂ ਗਿਆ ਹੈ।

ਹਰ ਇੱਕ ਬੰਦਾ ਸੁੱਖਾਂ ਦੀ ਪਾਲ ਵਿੱਚ ਹੈ, ਚਾਹੁੰਦਾ ਹੈ ਸੱਚੇ ਸੁੱਖ ਮਿਲ ਜਾਣ। ਆਓ ਬਈ ਗੁਰੂ ਤੇਗ ਬਹਾਦਰ ਮਹਾਰਾਜ।

ਜੇ ਤੈਨੂੰ ਮਾਲਕ ਨੇ ਸੁੱਖ ਦਿੱਤੇ ਨੇ ਨਾ, ਇਹਨਾਂ ਸੁੱਖਾਂ ਦਾ ਆਨੰਦ ਵੀ ਮਾਣ ਤੇ ਗੁਰੂ ਨੂੰ ਵੀ ਚਿਤ ਰੱਖ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨੀਤ ਨੀਤ ਘਰ ਬੰਦੀਏ ਜੇ ਰਹਿਣਾ ਹੋਈ। ਬਹੁਤਾ ਕੁਝ ਉੱਥੇ ਬਣਾਈਦਾ ਹੈ ਜਿੱਥੇ ਪੱਕੇ ਰਹਿਣਾ ਹੋਵੇ, ਇੱਥੇ ਤੂੰ ਪੱਕੇ ਨਹੀਂ ਰਹਿਣਾ, ਇੱਕ ਨਾ ਇੱਕ ਦਿਨ ਚਲਾ ਜਾਣਾ ਹੈ। ਜਾਤ ਮਾਲ ਰਿਸ਼ਤੇਦਾਰਾਂ ਵੱਲ, ਦੋਸਤਾਂ ਮਿੱਤਰਾਂ ਵੱਲ, ਪਿੰਡ ਨਗਰ ਵੱਲ ਕਿੰਨੇ ਚਲੇ ਗਏ ਨੇ ਤੇ ਤੂੰ ਕਿੰਨਾ ਕੁ ਚਿਰ ਬੈਠਾ ਰਹੇਗਾ। ਫਰੀਦਾ, ਕਿੱਥੇ ਤੈਂਡੇ ਮਾਪਿਆਂ, ਵੀ ਕਿੱਥੇ ਨੇ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ? ਉਹ ਤੇਰੇ ਤੋਂ ਲੱਦ ਗਏ ਨੇ, ਚਲੇ ਗਏ ਨੇ। ਇਸੇ ਤਰ੍ਹਾਂ ਇੱਕ ਨਾ ਇੱਕ ਦਿਨ ਤੂੰ ਵੀ ਚਲੇ ਜਾਣਾ ਹੈ। ਜੋ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲਹੇ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਜੇ ਸੁੱਖ ਚਾਹੁੰਦਾ ਹੈ ਨਾ ਤੇ ਸੁਬਹ ਸ਼ਾਮ ਸੰਗਤ ਵਿੱਚ ਬੈਠ ਕੇ ਸਵਾਸ ਸਫਲੇ ਕਰਿਆ ਕਰ। ਇਹ ਮਨੁੱਖਾ ਦੇਹੀ ਤੈਨੂੰ ਵਾਰ ਵਾਰ ਨਹੀਂ ਮਿਲਣੀ, ਇੱਕ ਵਾਰ ਮਿਲੀ ਹੈ, ਵਾਰ ਵਾਰ ਨਹੀਂ ਮਿਲਣੀ। ਨਹੀਂ ਸਿਮਰਨ ਵਿੱਚ ਜੁੜੇਗਾ ਫਿਰ 84 ਲੱਖ ਜੂਨਾਂ ਦੇ ਵਿੱਚ ਪੈ ਜਾਵੇਗਾ। ਇੱਕ ਇੱਕ ਸਲੋਕ ਜ਼ਿੰਦਗੀ ਭਰ ਦਾ ਗਿਆਨ ਹੈ। ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਬਾਣੀ 9ਵੇਂ ਮਹਿਲੇ ਦੇ ਸਲੋਕ ਸਰਵਣ ਕਰ ਰਹੇ ਹੋ। ਇੱਕ ਇੱਕ ਸਲੋਕ ਸਾਨੂੰ ਸੁਚੇਤ ਕਰ ਰਿਹਾ ਹੈ, ਜਿਹੜਾ ਤੇਰਾ ਇੱਕ ਵੀ ਸਵਾਸ ਸਿਮਰਨ ਤੋਂ ਬਗੈਰ ਗੁਜ਼ਰ ਜਾਂਦਾ ਹੈ ਅਜਾਈ ਚਲਾ ਗਿਆ ਹੈ। ਕਾਰ ਵਿਹਾਰ ਕਰਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ। ਘਰੋਂ ਕੰਮ ਕਾਰ ਤੇ ਟੁਰਨ ਲੱਗਿਆਂ ਸਵੇਰੇ ਗੁਰੂ ਘਰ ਨਮਸਕਾਰ ਕਰ ਜਾਇਆ ਕਰ, ਕਥਾ ਕੀਰਤਨ ਸੁਣ ਲਿਆ ਕਰ। ਦਿਨ ਭਰ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਵੰਧ ਬਣਦਾ ਹੈ, ਜ਼ਰੂਰ ਗੁਰੂ ਨੂੰ ਦੇ ਦਿਆ ਕਰ। ਬੈਠਿਆ ਕਰ ਸੰਗਤ ਵਿੱਚ, ਸਵਾਸ ਸਫਲੇ ਕਰਿਆ ਕਰ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ, ਪ੍ਰਭੂ ਦੇ ਗੁਣ ਗਾਏ ਨੀ, ਘਰ ਦੇ ਕੰਮ ਸਾਰੇ ਕੀਤੇ ਨੇ, ਤੂੰ ਜਨਮ ਵਿਕਾਰ ਵਿੱਚ ਗਵਾ ਲਿਆ ਹੈ, ਸਤਿਗੁਰੂ ਸਾਨੂੰ ਆਖ ਰਹੇ ਨੇ।

ਵੀਰ ਰਸ਼ਪਾਲ ਸਿੰਘ ਜੀ ਕਲਸੀ ਵੱਲੋਂ ਕੈਨੇਡਾ ਦੀਆਂ ਸੰਗਤਾਂ ਨੂੰ ਇੱਕ ਪ੍ਰੇਮ ਭੇਟਾ ਹੈ। ਇਹਨਾਂ ਦਾ ਇਹ ਪਿਆਰ ਹੈ ਕਿ ਗੁਰੂ ਦੀ ਬਾਣੀ ਸਾਰੇ ਸ਼ਰਧਾ ਤੇ ਪਿਆਰ ਨਾਲ ਕੈਨੇਡਾ ਨਿਵਾਸੀ ਇਸ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਸਲੋਕਾਂ ਦਾ ਆਨੰਦ ਮਾਣ ਸਕਣ। ਸਤਿਕਾਰਯੋਗ ਵੀਰ ਕਲਸੀ ਸਾਹਿਬ ਵੱਲੋਂ ਇਹ ਪ੍ਰੇਮ ਭੇਟਾ ਆਪ ਜੀ ਨੂੰ ਭੇਟ ਕੀਤੀ ਜਾ ਰਹੀ ਹੈ। ਆਓ, ਕੀਰਤਨ ਸਮਾਂ ਸਮਾਪਤ ਹੈ। ਸਤਿਗੁਰ ਪਾਤਸ਼ਾਹ ਰਹਿਮਤ ਕਰਨ, ਸਰਬਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਤੇ ਗੁਰੂ ਦੀ ਬਾਣੀ ਨਾਲ ਪਰਸਪਰ ਪਿਆਰ ਸਾਡਾ ਬਣਿਆ ਰਹੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ। ਮਨ ਜੋੜੀਏ ਵਾਹਿਗੁਰੂ ਦੀ ਧੁਨੀ ਨਾਲ, ਫਿਰ ਸਮਾਪਤੀ।

ਤੇ ਵੇਦ ਪੜ੍ਹਨ ਦੇ ਨਾਲ ਤੇ ਸੁਣਨ ਦੇ ਨਾਲ ਸਾਰੇ ਦਾ ਸਾਰਾ ਰਾਜ ਭਾਗ ਮਹਾਰਾਜ ਬੇਦੀ ਨੇ ਬੇਦੀਆਂ ਨੂੰ ਦੇ ਦਿੱਤਾ ਲਵੀਆਂ ਨੇ। ਤੇ ਬੇਦੀ ਕਹਿਣ ਲੱਗੇ ਵੀ ਮਹਾਰਾਜ ਤੁਸੀਂ ਵੱਡੇ ਭਰਾਤਾ ਹੋ, ਸਾਨੂੰ ਹੁਣ ਤੁਸੀਂ ਰਾਜ ਦੇ ਦਿੱਤਾ, ਇਹ ਸਾਡੇ ਸਿਰ ਉੱਪਰ ਇੱਕ ਕਰਜ਼ਾ ਤੇ ਅਸੀਂ ਇਹ ਰਾਜ ਤੁਹਾਡੇ ਵਾਪਸ ਦੇਣਾ ਹੀ ਦੇਣਾ, ਤੁਹਾਡੇ ਹਵਾਲੇ ਤੁਹਾਡੀ ਅਮਾਨਤ ਕਰਨੀ ਹੀ ਕਰਨੀ ਹੈ, ਫਿਰ ਕਦੋਂ ਕਰੀਏ। ਤੇ ਬੇਦੀ ਕਹਿਣ ਲੱਗੇ ਵੀ ਪਹਿਲੇ ਜਨਮ ਤੇ ਅਸੀਂ ਆਵਾਂਗੇ, ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਸਾਡੀ ਵੰਸ਼ ਵਿੱਚ ਉਤਪੰਨ ਹੋਣਗੇ, ਪਹਿਲਾ ਦੂਜਾ ਤੀਜਾ ਵੰਸ਼ ਜਦੋਂ ਚੱਲ ਪਏਗਾ ਨਾ ਤੇ ਚੌਥੇ ਜਨਮ ਦੇ ਅੰਦਰ ਜਦੋਂ ਗੁਰੂ ਹੋਵਾਂਗੇ, ਗੁਰੂ ਰਾਮਦਾਸ ਦੇ ਨਾਮ ਦੇ ਨਾਲ ਤੇਰਾ ਪ੍ਰਕਾਸ਼ ਹੋਏਗਾ, ਲਾਹੌਰ ਸ਼ਹਿਰ ਦੇ ਅੰਦਰ ਤੇਰਾ ਨਾਮ ਹੋਏਗਾ ਰਾਮਦਾਸ, ਚੌਥੇ ਜਨਮ ਵਿੱਚ ਆ ਕੇ ਤੈਨੂੰ ਅਸੀਂ ਦਿੱਤੀ ਹੋਈ ਅਮਾਨਤ ਵਾਪਸ ਕਰ ਦਿਆਂਗੇ, ਤੈਨੂੰ ਗੁਰੂ ਥਾਪਨਾ ਕਰ ਦਿਆਂਗੇ, ਗੁਰੂ ਥਾਪ ਕੇ ਤੈਨੂੰ ਸੰਸਾਰ ਦੇ ਵਿੱਚ ਦਿੱਤੀ ਹੋਈ ਅਮਾਨਤ ਤੇਰੇ ਹਵਾਲੇ ਕਰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਵੱਡੀ ਇਹ ਵਿਚਿੱਤਰ ਨਾਟਕ ਹੈ, ਬੜੀ ਮਹਾਨ ਰਚਨਾ, ਸਮੇਂ ਦੇ ਅੰਦਰ ਪੂਰੀ ਨਹੀਂ ਹੁੰਦੀ ਇਹ ਜਿਹੜੀ ਵਾਰਤਾ, ਦੋ ਢਾਈ ਘੰਟੇ ਦੀ ਲੰਮੀ ਵਾਰਤਾ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇੱਥੋਂ ਤੱਕ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਦੇ ਵਿੱਚ ਬਿਣੇ ਹੋਈ, ਉਹਨਾਂ ਦੇ ਸਾਹਮਣੇ ਇਹ ਵਾਕ ਹੋਇਆ ਤੇ ਅਕਾਲ ਪੁਰਖ ਨੇ ਸਾਰੀ ਦੀ ਸਾਰੀ ਵਾਰਤਾ ਸੁਣਾ ਦਿੱਤੀ ਵੀ ਹੁਣ ਤੈਨੂੰ ਸੰਸਾਰ ਵਿੱਚ ਅਵਤਾਰ ਲੈਣਾ ਪੈਣਾ, ਨਾ ਤੂੰ ਪੱਥਰਾਂ ਨੂੰ ਪੂਜਕ ਹੋਏਗਾ, ਕਹਿਓ ਪ੍ਰਭੂ ਸੁਭਾਖ ਹੋ। ਮੈਂ ਮਹਾਰਾਜ ਅਕਾਲ ਪੁਰਖ ਨੂੰ ਕਿਹਾ, ਕੀ ਕਿਹਾ, ਕਿਸੂ ਨਾ ਕਾਨ ਰੱਖ ਹੋ, ਕਿਸੂ ਨਾ ਭੇਖ ਬੀਜ ਹੋ, ਅਲੇਖ ਬੀਜ ਬੀਜ ਹੋ, ਮੈਂ ਕਿਸੇ ਦੇ ਭੇਖ ਵਿੱਚ ਨਹੀਂ ਭੇਜਾਂਗਾ, ਪੱਥਰਾਂ ਦੀ ਪੂਜਾ ਨਹੀਂ ਕਰਾਂਗਾ, ਮਹਾਰਾਜ ਤੇਰੇ ਪੰਥ ਨੂੰ ਤੇਰੇ ਵੰਸ਼ ਨੂੰ ਸੰਸਾਰ ਵਿੱਚ ਉਤਪੰਨ ਕਰਾਂਗਾ, ਉਸ ਦਾ ਨਾਮ ਹੋਏਗਾ ਖਾਲਸਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਕ ਕੀਤਾ। ਇਹ ਜਿਹੜਾ ਨਰਾਜ਼ ਛੰਦ ਜਿਹੜਾ ਲਿਖਿਆ ਹੋਇਆ ਆਪ ਜੀ ਦੇ ਪਾਸ, ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਦੇ ਸਾਹਮਣੇ ਇੱਕ ਮੈਂ ਪ੍ਰੋਮਿਸ ਕੀਤਾ, ਉਹ ਮੈਂ ਪੂਰਾ ਕਰ ਰਿਹਾ ਤੇ ਖਾਲਸਾ ਬਣਾ ਰਿਹਾ। ਖਾਲਸਾ ਸੰਪੂਰਨ ਹੋ ਕੇ ਪੱਥਰਾਂ ਦੀ ਪੂਜਾ ਨਹੀਂ ਕਰੇਗਾ, ਜਟਾ ਜਿਹੜੀ ਹੈ ਸਿਰ ਤੇ ਨਹੀਂ ਬਣਾਏਗਾ, ਕਿਸੇ ਅਕਾਲ ਪੁਰਖ ਮਹਾਰਾਜ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਿੱਚ ਨਹੀਂ ਰੁੱਝੇਗਾ। ਇਹ ਮੇਰੇ ਖਾਲਸੇ ਦੇ ਪ੍ਰਤੀ ਮੇਰੀ ਇੱਕ ਬਿਨੈ ਹੈ, ਜਿਵੇਂ ਮੈਂ ਆਪਣੇ ਅਕਾਲ ਪੁਰਖ ਦੇ ਚਰਨਾਂ ਚ ਇੱਕ ਬਿਨੈ ਕੀਤੀ ਸੀ। ਲਿਖ ਦੇਣਾ।